मन मह मन मह मन मह मन मह

0: ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸਾ ਜਤ ਕਥਾ ਨਾਨਕ ਦਾਸ ਦਾਸ ਤੁਧੇ ਅਗੇ ਬਿਨਵਤਾ
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਆਖਣ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ, ਸੱਚੇ ਨਾਮ

ਕੀਰਤ ਹਮਰੀ ਲਹਿਰਾਸ ਰਹਾਓ। ਹਰਜਨ ਕੇ ਵਡ ਭਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਸ, ਹੈ ਮਿਲ ਸੰਗਤ ਗੁਣ ਪ੍ਰਕਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਵਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸੇ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸੇ। ਧਨ ਧਨ ਸਤਸੰਗਤ ਜਿਤ

ਕਬ ਕਾੜਾ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਜ ਜੀਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ।

ਆਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਵਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਗੁਣ ਸਦ ਹੀ ਆਖ ਵਖਾਣਾ ਹੈ ਜਿਨ ਹਰ ਸੇ ਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਏਕ ਨ ਚੇਤ ਸੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾਉ ਜਿਣ ਤੂੰ ਨਾਹੀ ਵੀਸਰਿਆ। ਆਸਾ ਮਹੱਲਾ ਪੰਜਵਾਂ।

ਸਤਿਗੁਰੂ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਚੌਪਈ।

ਸਤਰ ਹਮਾਰੇ ਮਾਰੀਆ ਹੈ ਆਪ ਹਾਦਿਆ ਮੁਝਾ ਅਬਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੋ ਜਜ ਕਰੇ ਹੋ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਓ ਕਾਲ ਪਾਏ ਸਿਵ ਜੂ ਅਵਤਰਾਓ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੂ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾੜੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰਤਵ ਦੇਹ ਪਰ ਜਮਿਆ ਕਰ ਕਰ ਤੁਹ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਹਰੈ ਆਪ ਆਪਣੀ ਬੋਝ ਉਚਾਰੈ

ਦੀਨੀ ਕਹੂੰ ਫੂਲ ਰਾਜਾ ਹੂੰ ਬੈਠਾਓ ਕਹੂੰ ਸਿਮਟ ਭਇਓ ਸੰਕਰ ਕੈਠਾਓ ਸਿਗਰੀ ਸ੍ਰੇਸ਼ਟ ਦਿਖਾਈ ਅਚੰ ਪਵੋ ਆਦ ਜੁਗਾਦ ਸਰੂਪ ਸੁਜੀਅਮ ਪਵੋ ਅਵਰਛਾ ਮੇ ਰੀਤਮ ਕਰੋ ਸਿੱਖ ਵਾਰ ਅਸਿੱਖ ਸੰਘਰੋ ਦੁਰਟ ਜਿੱਤੇ ਉਠਵਤ ਉਤਪਾਤਾਓ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਰਟ ਦੁਖ ਤੁਹ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰਚਾ ਹੋਇ ਤਾਹੀ ਸਭ ਕਾਲਾਓ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ

ਨਮਸਤੇ ਤਾਇਮ ਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦਰਦ ਦੁੱਖ ਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਤ ਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ।

ਚੁਣ-ਚੁਣ-ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੋਹਿ ਔਰ ਨ ਦਲੈ। ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪਣਾ ਮੁਜੈ ਨਵਾਜੋ, ਆਪ ਕਰੋ ਹਮਰੇ ਸਭ ਕਾਜੋ। ਤੁਮ ਹਉ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਰ ਪ੍ਰਮੈ ਆਨੰਦ ਵਾਰੂ ਤੋਹੇ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਾਸ ਜਾਨ ਦਹਾਂ ਤੂੰ ਬਾਰੋ, ਹਮਰੇ ਸਭ ਬੈਰੀਅਨ ਸੰਘਾਰੋ।

ਉਹ ਕਬਿਉ ਬਾਚਨ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੂ ਜਗ ਮਾਹੀ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਸੁਰ ਕੋ ਜਾਹੀ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬਚਾਰ ਕਥ ਨਾਹੀ ਜਲ ਤੇ ਉਪਜ ਤਰੰਗ ਜਾਓ ਜਲ ਹੀ ਬਿਕਾ ਸਮਾਏ ਦੋਹਰਾ

ਬਚਨ ਦੋਹਰਾ ਤਾੜ ਪਇਓ ਮੈਂ ਜੋਰ ਕਰ ਬਚਨ ਕਾ ਸਰਨ ਆਏ ਪੰਥ ਚੱਲੈ ਤੁਮ ਜਗਤ ਮੈ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤਲ ਹੰਗੇ ਮੁਕਤ ਫਲ ਪਾਵ ਹੰਗੇ ਭਗਵੰਤ ਦੋਹਰਾ ਕਾਲ ਪੁਰਬ ਕੀ ਦੇਹ ਮੋ ਕੋਟਕ ਬਿਸਨ ਮਹੇ ਸੋ ਕੋਟਿੰਦਰ ਬ੍ਰਹਮਾ ਕਿਤੇ ਰਾਸਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਠਲ ਸਭ ਕੋਈ ਪਾਕਤ ਨੇਤ ਸੁਰਗ ਬਾਸਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਿਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਮਿਆਂ ਛਪ ਸਕੈ ਨਾ ਕੋਈ ਸਮਤ ਸਤ

ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਕ ਤ੍ਰੇ ਨਹੀਂ ਆਂਦੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ

ਦੁੱਖ ਸਭ ਸਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ।

ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੁਣ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੇ ਕਾਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕਾਓ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਣੋ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ।

ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਮੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਲ ਤੂੜੇ।

ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇ ਰਹਿ ਛੱਡ ਜਾਏ ਪਾਉਜਲ ਵਿਖ ਮਸਗਾਹੋ ਗੁਰ ਸ਼ਬਦ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਓ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੀਏ ਲੜੀਵਾਰ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜੇਨਾ ਜੀਤੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਵਾਹਿਗੁਰੂ ਦੇ ਬਾਣੇ ਵਿੱਚ ਪ੍ਰਭ ਕੀ ਆਗਿਆ ਮੀਠੀ ਲਾਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੀਵਾਨ ਚੱਲ ਰਹੇ ਨੇ। ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਲੜੀਵਾਰ ਪ੍ਰਸੰਗ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਮੇਂ ਦੇ ਹੁਕਮਰਾਨ ਜਹਾਂਗੀਰ ਮੁਤਸਬ ਦਾ ਭਰਿਆ ਹੋਇਆ ਸੀ। ਲਾਹੌਰ ਦੇ ਗਵਰਨਰ ਮੁਰਤਜ਼ਾ ਖਾਨ ਦੇ ਕਹਿਣ 'ਤੇ ਚੰਦੂ ਦੇ ਹਵਾਲੇ ਕੀਤਾ ਗਿਆ। ਇਹਦਾ ਪਹਿਲਾਂ ਝਗੜਾ ਸੀ ਹੰਕਾਰ ਕਰਨ ਕਰਕੇ, ਗੁਰੂ ਘਰ ਨੂੰ ਨੀਵਾਂ ਕਹਿਣ ਕਰਕੇ। ਇਹਦੀ ਲੜਕੀ ਦਾ ਰਿਸ਼ਤਾ ਜੋ ਲਾਗੀ ਬ੍ਰਾਹਮਣ ਕਰ ਗਏ ਸਨ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ, ਹੰਕਾਰ ਵਾਲੇ ਬੋਲ ਬੋਲਣ ਕਰਕੇ ਸੰਗਤਾਂ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਮੋੜ ਦਿੱਤਾ ਸੀ, ਜਵਾਬ ਦਿੱਤਾ ਸੀ। ਇਹਨੂੰ ਵਰਤਿਆ ਗਿਆ ਚੰਦੂ ਨੂੰ ਇਹਦੇ ਹਵਾਲੇ ਕਰਕੇ ਮਹਾਰਾਜ ਨੂੰ ਸਖਤ ਪੈਰਿਆਂ ਵਿੱਚ ਇਹਦੀ ਹਵੇਲੀ ਵਿੱਚ, ਜਿਵੇਂ ਚੰਦੂ ਰਿਸ਼ਤਾ ਮਨਾਉਣ ਦੀ ਗੱਲ ਵੀ ਕਹਿ ਰਿਹਾ। ਮਹਾਰਾਜ ਕਹਿੰਦੇ ਨਹੀਂ, ਪਹਿਲਾਂ ਵੀ ਜੋ ਕਿਹਾ ਸੀ ਜਵਾਬ ਸੀ, ਅੱਜ ਵੀ ਉਹੀ ਜਵਾਬ ਸਾਡਾ। ਤੂੰ ਚੁਬਾਰਾ ਉੱਚਾ ਆਪਣੇ ਆਪ ਨੂੰ ਕਿਹਾ ਸੀ, ਚੁਬਾਰਾ ਚੁਬਾਰੇ ਨਾਲ ਮਿਲਦਾ ਹੁੰਦਾ, ਤੂੰ ਚੁਬਾਰੇ ਨਾਲ ਮੇਲ ਕਰ ਲੈਣਾ। ਗੁਰੂ ਘਰ ਅਤੇ ਮੋਰੀ ਦੀ ਨੇ ਆਈ, ਤੂੰ ਨੀਵਾਂ ਕਿਹਾ ਸੀ ਮੋਰੀ ਨੇ ਤਾਂ ਮੋਰੀ ਨਾਲ ਮੇਲ ਧਾਰਨ ਕਰ ਲਿਆ। ਮਿਲ ਹੈ ਚੁਬਾਰੇ ਸੰਗ ਚੁਬਾਰਾ, ਮੋਰੀ ਮੇਲ ਸੋ ਮੋਰੀ ਧਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਫਿਰ ਬਹੁਤ ਜ਼ਿਆਦਾ ਤਸੀਹੇ ਦੇਣ ਲੱਗਾ। ਪਹਿਲੇ ਦਿਨ ਭੁੱਖੇ ਪਿਆਸੇ ਰੱਖਿਆ, ਉੱਠਣ ਵੀ ਨਹੀਂ ਦਿੱਤਾ, ਇੱਕ ਥਾਂ ਬੈਠੇ ਰਹਿਣ ਦਿੱਤਾ, ਕਾਲ ਕੋਠੜੀ ਵਿੱਚ ਜਿੱਥੇ ਬੰਦ ਕੀਤਾ ਘਰ ਦੇ ਕਮਰੇ ਵਿੱਚ ਇੱਕ ਵਿੱਚ। ਪੰਜ ਸਿੱਖਾਂ ਨੂੰ ਦਰਵਾਜ਼ੇ ਵਿੱਚ ਇਹਨੇ ਰੱਖਿਆ ਰੋਕ ਕੇ, ਸਿਪਾਹੀਆਂ ਸਖ਼ਤ ਪਹਿਰਾ ਲਾਇਆ, ਗੁਰੂ ਸਾਹਿਬ 'ਤੇ ਵੱਖਰਾ ਲੱਗਾ। ਸਤਿਗੁਰੂ ਮਹਾਰਾਜ ਹੀ ਭਾਣੇ 'ਚ ਰਹੇ ਨੇ, ਕੋਈ ਖਾਧਾ ਪੀਤਾ ਨਹੀਂ, ਨਾ ਹੀ ਖੜੋ ਕੇ ਵੇਖਿਆ, ਨਾ ਇਹਨੇ ਸੌਣ ਦਿੱਤਾ। ਦੂਜੇ ਦਿਨ ਫਿਰ ਬੜੇ ਗੁੱਸੇ ਵਿੱਚ ਦੁਸ਼ਟ ਆਇਆ ਰੋਟੀ ਖਾ ਕੇ ਸਵੇਰ ਵੇਲੇ। ਮਹਾਰਾਜ ਜੀ ਨੂੰ ਵੱਡਾ ਦੇਗਾ ਲਿਆ ਕੇ ਉਹਦੇ ਵਿੱਚ ਪਾਣੀ ਗਰਮ ਕਰਾ ਕੇ ਤਿੰਨੇ ਜਲਾਦਾਂ ਉਹਦੇ ਵਿੱਚ ਬਿਠਾਇਆ ਹੈ। ਇਉਂ ਮਹਾਰਾਜ ਜੀ ਨੂੰ ਦੋ ਪੈਰ ਇਹਨੇ ਤਸੀਹੇ ਦਿੱਤੇ ਹਨ। ਸਤਿਗੁਰੂ ਵਾਹਿਗੁਰੂ ਦੇ ਪਾਣੀ ਵਿੱਚ ਸਿੱਖਾਂ ਨੂੰ ਵੀ ਰਸ ਆਇਆ। ਭਾਈ ਪੁਰਾਣਾ ਜੀ ਕਿਹਾ, ਮਹਾਰਾਜ ਇਹ ਨਹੀਂ ਵੇਖ ਸਕਦੇ, ਆਪ ਜੀ ਹੁਕਮ ਕਰੋ ਅਤੇ ਮੈਂ ਤਬਾਹ ਕਰ ਦਿਵਾਂ ਦਿੱਲੀ ਅਤੇ ਲਾਹੌਰ ਨੂੰ। ਮਹਾਰਾਜ ਕਹਿੰਦੇ, ਕੀ ਤੋਂ ਲਈ ਹੈ ਇਸ? ਤੁਹਾਡੀ ਸੇਵਾ ਕਰਕੇ, ਜਿਹਦੀ ਸੇਵਾ ਕਰਕੇ ਜਿਨ੍ਹਾਂ ਦੀ ਲਈ ਕੀ ਉਹਨਾਂ ਕੋਲ ਨਹੀਂ ਹੈ ਜਿਹੜਾ ਸਮਝ ਵਿਚਾਰ, ਨਹੀਂ ਤਾਂ ਸਾਰੀ ਖਿੱਚ ਲਵਾਂਗੇ ਮੁੜ ਕੇ ਖਾਲੀ ਹੋ ਕੇ ਬਹਿ ਜਾਵੇਗਾ। ਉੱਥੇ ਉਸੇ ਵੇਲੇ ਭਾਈ ਪੁਰਾਣਾ ਚੁੱਪ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਵਿੱਚ ਨਹੀਂ ਆਉਣਾ, ਤੁਸੀਂ ਨਹੱਕ ਕਿਉਂ ਸੋਟੇ ਖਾਂਦੇ ਹੋ? ਦੂਜੇ ਦਿਨ ਪਾਣੀ ਵਿੱਚ ਮਹਾਰਾਜ ਜੀ ਨੂੰ ਬਿਠਾ ਕੇ ਸੇਕ ਦਿੱਤਾ ਗਿਆ। ਇੱਥੋਂ ਤੱਕ ਪ੍ਰਸੰਗ ਆਪਾਂ ਸਰਵਣ ਕੀਤਾ। ਤੀਜਾ ਦਿਨ ਜਿਵੇਂ ਆ ਰਿਹਾ, ਪ੍ਰਸੰਗ ਸਰਵਣ ਕਰਨਾ ਕਰੀਏ ਜੀ।
1: ਦੋਹਰਾ ਗ੍ਰਹਿ ਚੰਦੂ ਕੇ ਸੋਧ ਪਈ।
0: ਚੰਦੂ ਦਾ ਜਿੱਥੇ ਘਰ ਆ ਨਾ, ਜਿੱਥੇ ਪਰਿਵਾਰ ਬੱਚਿਆਂ ਦਾ ਵਾਸਾ ਹੈ, ਇੱਕ ਪੁੱਤਰ ਆ ਇਹਦੇ ਘਰ ਅਤੇ ਇੱਕ ਧੀ ਹੈ, ਪਰਿਵਾਰ ਆ ਇਹਦਾ ਹੈ ਚੰਦੂ, ਜਿੱਥੇ ਇਹਦੀ ਰਿਹਾਇਸ਼ ਹੈ ਉਹਦੇ ਵਿੱਚ ਹਵੇਲੀ ਦੇ, ਉੱਥੇ ਸਾਰੀ ਖਬਰ ਜਦੋਂ ਗਈ ਹੈ
1: ਸਤਿਗੁਰ ਕੋ ਦੁੱਖ ਦੇਤ।
0: ਤੀਜੇ ਦਿਨ ਪਰਿਵਾਰ ਨੂੰ ਪਤਾ ਲੱਗਾ ਵੀ ਇਹਨੇ ਗੁਰੂ ਸਾਹਿਬ ਨੂੰ ਕੈਦ ਕੀਤਾ ਹੋਇਆ ਤੇ ਇਹ ਬੜਾ ਮਹਾਰਾਜ ਜੀ ਨੂੰ ਤਸੀਹੇ ਦੇ ਰਿਹਾ ਹੈ।
1: ਕਿਸੇ ਸਿੱਖ ਕੀ ਸੋਤਾ ਥੀ,
0: ਕਿਸੇ ਗੁਰੂ ਕੇ ਸਿੱਖ ਦੀ ਹੀ ਸਪੁੱਤਰੀ ਸੀਗੀ।
1: ਪਾਪੀ ਨਖਾ ਨਿਕੇਤ,
0: ਇਹ ਪਾਪੀ ਚੰਦੂ ਦੇ ਘਰੇ ਜੋ ਵਿਆਹੀ ਆਈ ਹੈ ਇਹਦੀ ਨੂੰਹ ਲੱਗਦੀ ਹੈ। ਜੋ
1: ਜੋ ਪਈ ਸੁਣ ਪ੍ਰਸੰਗ ਦਲ ਕੇਵਤ ਸਿਰਦਾ,
0: ਜਦੋਂ ਉਹਨੇ ਕੰਨਾਂ ਵਿੱਚ ਸੁਣਿਆ ਨਾ ਵੀ ਇਸ ਘਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਨੇ ਤੇ ਉਹਦਾ ਦਿਲ ਬੜਾ ਕੰਬਿਆ ਹੈ।
1: ਮਮ ਨਹਿਰ ਮਨ ਹੈ ਜਿਹ ਸਦਾ,
0: ਮਨ ਹੀ ਮਨ ਵਿੱਚ ਸੋਚਣ ਲੱਗੀ ਵੀ ਜਿਨ੍ਹਾਂ ਸਤਿਗੁਰਾਂ ਨੂੰ ਮੇਰੇ ਪੇਕੇ ਘਰ ਬਹੁਤ ਪੂਜਦਾ ਹੈ,
1: ਅਨੇਕ ਕਾਮਨਾ ਜਾਚਤ ਪਾਈ,
0: ਜਿਨ੍ਹਾਂ ਸਤਿਗੁਰਾਂ ਤੋਂ ਬਹੁਤ ਤਰ੍ਹਾਂ ਦੀਆਂ ਕਾਮਨਾਵਾਂ ਇੱਛਾਵਾਂ ਮੰਗ ਕੇ ਪੂਰੀਆਂ ਕੀਤੀਆਂ ਹਨ।
1: ਗੁਰ ਗੁਰ ਸਿਮਰਤ ਨਿਤ ਸੁਖਦਾਈ,
0: ਤੇ ਮੇਰੇ ਮਾਤਾ ਪਿਤਾ ਮੇਰਾ ਪੇਕਾ ਘਰ ਤੇ ਹਰ ਰੋਜ਼ ਹੀ ਗੁਰੂ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹੀ ਸਿਮਰਦੇ ਹਨ ਹਰ ਰੋਜ਼।
1: ਸਸੁਰ ਪਾਤ ਕੀ ਤਹਿ ਦੁੱਖ ਦੇਤ,
0: ਇਹ ਮੇਰਾ ਸਹੁਰਾ ਐਡਾ ਪਾਪੀ ਹੈ ਕੁਕਰਮੀ ਹੈ, ਉਹਨਾਂ ਸਤਿਗੁਰਾਂ ਨੂੰ ਦੁੱਖ ਦੇ ਰਿਹਾ ਕੈਦ ਕਰਕੇ।
1: ਕੋ ਅਗ ਤੇ ਮੈਂ ਇਨਹੋ ਨਿਕੇਤ,
0: ਸੋ ਕੋ ਅੱਗ ਤੇ ਮੈਂ ਇਹਨੂੰ ਹੁਣ ਕਿਹਾ, ਮਨ ਹੀ ਮਨ ਸੋਚਣ ਲੱਗੀ ਵੀ ਕਿਹੜਾ ਮੇਥੋਂ ਐਡਾ ਵੱਡਾ ਪਾਪ ਹੋ ਗਿਆ ਸੀ ਇਹ ਸੱਚੇ ਪਾਤਸ਼ਾਹ, ਜਿਸ ਕਰਕੇ ਮੈਂ ਇਹ ਐਡੇ ਵੱਡੇ ਪਾਪੀ ਦੇ ਘਰ ਵਿੱਚ ਵਿਆਹੀ ਆਈ ਹਾਂ।
1: ਕਿਤਕ ਦਿਵਸ ਤੇ ਪਿਓ ਨਾ ਪਾਣੀ,
0: ਕਿੰਨੇ ਕੁ ਦਿਨ ਤੋਂ ਮੈਨੂੰ ਪਤਾ ਲੱਗਾ, ਦੋ ਤਿੰਨ ਦਿਨ ਹੋ ਗਏ ਮਹਾਰਾਜ ਨੇ ਪਾਣੀ ਤੱਕ ਨਹੀਂ ਪੀਤਾ ਇੰਨੀ ਗਰਮੀ ਦੀ ਰੁੱਤ 'ਚ।
1: ਖਾਏ ਨਾ ਭੋਜਨ ਨਿੰਦਰਾ ਹਾਨੀ,
0: ਨਾ ਹੀ ਕੋਈ ਭੋਜਨ ਛੱਕ ਰਹੇ ਹਨ, ਇਹਨੇ ਰੋਕਿਆ ਹੋਇਆ ਸਭ ਬੰਦ ਕੀਤਾ ਹੋਇਆ ਪਹਿਰੇ ਲਾ ਕੇ, ਅਤੇ ਨਾ ਹੀ ਨਿੰਦਰਾ ਸੱਚੇ ਪਾਤਸ਼ਾਹ ਜੀ ਨੇ ਲਈ ਹੈ, ਨੀਂਦ ਵੀ ਨਹੀਂ ਲਈ, ਬਰਾਜੇ ਵੀ ਨਹੀਂ ਹਨ।
1: ਇੱਕ ਜੀਵਨ ਇਸ ਘਰ ਮੈਂ ਮੇਰਾ,
0: ਇਹੋ ਜਿਹਾ ਇਸ ਇਹੋ ਜਿਹੇ ਦੁਸ਼ਟ ਦੇ ਘਰ ਵਿੱਚ ਮੇਰਾ ਰਹਿਣਾ ਜਿਉਂਦੇ ਰਹਿਣਾ, ਸੋ ਤ੍ਰਿਗਾਕਾਰ ਲਾਣਤ ਹੈ।
1: ਗੁਰ ਕੋ ਦੁੱਖ ਸੁਣ ਥਿਰ ਹੋਇਆ ਹੇਰਾ,
0: ਗੁਰੂ ਸਾਹਿਬ ਜੀ ਨੂੰ ਇੰਨੇ ਕਸ਼ਟ ਇਸ ਘਰ ਵਿੱਚ ਸੁਣ ਕੇ ਤੇ ਮੈਂ ਜਿਉਂਦੀ ਹੋ ਕੇ ਰਹਿ ਰਹੀ ਹਾਂ।
1: ਰਹਿਓ ਨਾ ਗਿਆ ਮਿਠਾਈ ਕੋਰੀ,
0: ਇਹ ਤੋਂ ਰਿਹਾ ਨਹੀਂ ਗਿਆ। ਵੇਖੋ ਪੁਰਾਣੇ ਸਿੱਖਾਂ ਦੀ ਕਿੰਨੀ ਪ੍ਰੀਤ ਗੁਰੂ ਦੇ ਨਾਲ, ਇਹ ਬੀਬੀ ਨੂੰਹ ਆਏ ਦੀ ਗੁਰੂ ਦੇ ਸਿੱਖ ਦੀ ਲੜਕੀ, ਉਹਨੇ ਇੰਨਾ ਦੁੱਖ ਮਨਾਇਆ ਹੈ, ਆਪਣੇ ਆਪ ਨੂੰ ਲਾਹਨਤਾਂ ਪਾਈਆਂ ਨੇ, ਥੋੜ੍ਹਾ ਜਿੰਨਾ ਵੀ ਉਹਦਾ ਕਸੂਰ ਨਹੀਂ ਹੈ। ਕਿੰਨਾ ਪਿਆਰ ਸੀ ਪੁਰਾਤਨ ਸਿੱਖਾਂ ਦਾ ਬੱਚਿਆਂ ਦਾ, ਮਾਂ ਪਿਓ ਕਿੰਨੀ ਸਿੱਖੀ ਕਮਾਉਂਦੇ ਸੀ ਅਤੇ ਬੱਚਿਆਂ ਦੇ ਅੰਦਰ ਕਿੱਥੋਂ ਤੱਕ ਗੱਲ ਜਾਂਦੀ ਸੀ। ਹਟ ਗਏ ਹਾਂ ਅਸੀਂ ਹੁਣ ਬਾਣੀ ਪੜ੍ਹਨ, ਲੌਬੀ 'ਚ ਬਹਿ ਕੇ ਇੱਕੋ ਕੰਮ 'ਤੇ ਕੰਮ ਗੇੜਾ ਦਿਓ, ਬੱਚੇ ਜੋ ਮਰਜ਼ੀ ਕਰਨ, ਨਾ ਆਪ ਨਿਤਨੇਮ ਕਰਨਾ ਉਹਨਾਂ ਕੋਲ ਬੈਠ ਕੇ, ਨਾ ਕੋਈ ਹੋਰ ਗੱਲ। ਸੋ ਰਹਿਓ ਨਾ ਗਇਓ ਮਿਠਾਈ ਘੋਰੀ, ਇਹ ਬੀਬੀ ਤੋਂ ਚੰਦੂ ਦੀ ਨੂੰਹ ਤੋਂ ਰਿਹਾ ਨਹੀਂ ਗਿਆ, ਇਹਨੇ ਫਿਰ ਮਿੱਠਾ ਘੋਲਿਆ ਕੋਈ ਗੁੜ ਜਾਂ ਖੰਡ ਜਲ ਵਿੱਚ ਮਿਲਾ ਕੇ ਘੋਲ ਕੇ।
1: ਕੁਛ ਭੋਜਨ ਦਾ ਗਮਨੀ ਚੋਰੀ,
0: ਕੁਛ ਕੁ ਭੋਜਨ ਪ੍ਰਸ਼ਾਦੇ ਬਣਾ ਕੇ ਨਾ ਪਕਾ ਕੇ, ਅਤੇ ਚੋਰੀ ਇਹਨਾਂ ਤੋਂ ਆਪਣੇ ਸੱਸ ਸਹੁਰੇ ਸਾਰਿਆਂ ਤੋਂ ਇਹਦੇ ਮੁੰਡੇ ਤੋਂ ਚੋਰੀ ਲੈ ਕੇ ਨਿਕਲੀ ਹੈ ਜਦੋਂ ਹਨੇਰਾ ਹੋ ਗਿਆ ਹੈ ਅੱਧੀ ਰਾਤ ਤੋਂ ਪਹਿਲਾਂ।
1: ਪਹੁੰਚੀ ਜਿਹ ਠਾਂ ਖਰੇ ਸਿਪਾਹੀ,
0: ਉੱਥੇ ਪਹੁੰਚੀ ਹੈ ਜਿਸ ਥਾਂ 'ਤੇ ਸਿਪਾਹੀ ਗੁਰੂ ਸਾਹਿਬ ਜੀ ਦੇ ਪਹਿਰੇ 'ਤੇ ਤਕੜੇ ਹੋ ਕੇ ਖੜ੍ਹੇ ਹਨ ਬਾਹਰ।
1: ਸੁੱਖ ਚਤੁਰ ਡਰਤ ਜਾਤ ਨਹਿ ਪਾਹੀ,
0: ਉੱਥੇ ਜਾ ਕੇ ਕੰਧ ਦੇ ਉੱਲੇ ਘੇਰਾਂ ਖੜੋ ਗਈ, ਉਹਨਾਂ ਨੂੰ ਵੇਖ ਕੇ ਸੰਕੋਚਿਆ, ਡਰ ਲੱਗਿਆ ਅਤੇ ਸਿੱਧੀ ਕੋਲੇ ਨਹੀਂ ਗਈ ਹੈ ਸਿਪਾਹੀ ਖੜ੍ਹੇ ਵੇਖ ਕੇ।
1: ਇੱਕ ਹਕਾਰ ਕਰ ਆਪਣੇ ਪਾਸ,
0: ਇੱਕ ਸਿਪਾਹੀ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ ਹੈ।
1: ਦੀਨ ਸਜੇਵਰ ਤਨਹਿ ਨਿਕਾਸ,
0: ਆਪਣੇ ਹੱਥਾਂ ਦੇ ਲਾ ਕੇ ਨਾ ਗਹਿਣੇ ਜਿਹੜੇ ਪਾਏ ਸੀ ਸੋਨੇ ਦੇ, ਕੋਈ ਕੰਨਾਂ 'ਚ ਪਾਇਆ ਹੋਵੇਗਾ ਜਾਂ ਕੋਈ ਹੱਥਾਂ 'ਚ, ਉਹ ਜੇਵਰ ਦੇ ਗਹਿਣੇ ਸੋਨੇ ਦੇ ਉਹ ਲਾ ਕੇ ਅਤੇ ਉਹ ਸਿਪਾਹੀ ਦੇ ਹੱਥ ਵਿੱਚ ਹੌਲੀ ਕਦੇ ਨੇ ਦੇ ਦਿੱਤੇ ਬਿਨਾਂ ਬੋਲਣ ਤੋਂ।
1: ਰੱਖੋ ਗੁਪਤ ਸੁਣਾਵੋ ਨਾਹੀਂ,
0: ਇਹ ਭਾਈ ਵੀਰ ਇਹ ਗੁਪਤ ਰੱਖੀ ਗੱਲ ਛੁਪਾ ਕੇ, ਕਿਸੇ ਨੂੰ ਦੱਸਣਾ ਨਹੀਂ ਹੈ।
1: ਮੈਂ ਇੱਕ ਬੇਰ ਜਾਊਂਗਰ ਪਾਹੀ,
0: ਇੱਕ ਵਾਰ ਮੈਨੂੰ ਗੁਰੂ ਸਾਹਿਬ ਜੀ ਦੇ ਕੋਲ ਜਾ ਲੈਣ ਦਿਓ, ਮੈਂ ਜਾਣਾ ਚਾਹੁੰਦੀ ਹਾਂ।
1: ਧਰੇ ਲੋਭ ਤੂਸ਼ਣ ਹੋਏ ਰਹੇ,
0: ਕਿਉਂ ਰਿਸ਼ਵਤ ਦਿੱਤੀ ਹੈ ਅਤੇ ਉਹ ਲੋਭ ਧਾਰ ਕੇ ਵੀ ਸੋਨਾ ਮਿਲਦਾ ਸਾਨੂੰ ਹੋਰ ਕੀ, ਅਤੇ ਚੁੱਪ ਹੀ ਹੋ ਰਹੇ। ਸਿਪਾਹੀ ਉਸ ਵੇਲੇ ਕਹਿਣ ਲੱਗੇ ਠੀਕ ਹੈ, ਭਾਵ ਸਹਿਮਤ ਹੋ ਗਏ ਹਨ। ਨਾਉ
1: ਜਾਏ ਤੁਰਤ ਆਵਹੋ ਬਚ ਕਹੇ।
0: ਨਾਲ ਇਹ ਗੱਲ ਕਹੀ ਹੈ ਸਿਪਾਹੀਆਂ, ਇਹਨੇ ਕਿਹਾ ਦੂਜੇ ਨੂੰ ਵੀ ਦੇ ਦੀ ਅੱਧਾ ਅੱਧਾ ਵੰਡ ਲਿਓ, ਪਰ ਗੱਲ ਨਹੀਂ ਨਿਕਲਣੀ ਚਾਹੀਦੀ ਮੇਰੇ ਘਰ ਵਿੱਚ। ਤਾਂ ਜਾਏ ਤੁਰਤ ਆਵਹੋ ਬਚ ਕਹੇ, ਉਹਨਾਂ ਕਿਹਾ ਸਿਪਾਹੀ ਨੇ ਵੀ ਠੀਕ ਆ ਬੀਬੇ, ਤੂੰ ਚਲੀ ਜਾ, ਮਹਾਰਾਜ ਨੂੰ ਮਿਲਿਆ, ਤੇਰੀ ਸ਼ਰਧਾ ਵਾ। ਅਤੇ ਪਰ ਉਸੇ ਵੇਲੇ ਮੁੜਿਆ ਹੀ, ਬਹੁਤਾ ਟਾਈਮ ਨਾ ਲਾਈ ਤਾਂ ਕਿ ਤੇਰੇ ਸਹੁਰੇ ਨੂੰ ਪਤਾ ਲੱਗ ਜਾਵੇ, ਸਾਨੂੰ ਵੀ ਕਸ਼ਟ ਦੇਵੇਗਾ ਤੇ ਤੈਨੂੰ ਵੀ ਦੁੱਖ ਦੇਵੇਗਾ।
1: ਚੰਦ ਪਾਤ ਕੀ ਲਖ ਹੈ ਨਾ ਜਿਸ ਤੇ,
0: ਜਿਸ ਕਰਕੇ ਜੇ ਬਹੁਤਾ ਸਮਾਂ ਨਾ ਲਾਈ ਉਹਨੇ ਪੈਰੀ ਮੁੜਿਆ ਹੀ, ਚੰਦੂ ਪਾਪੀ ਜਿਸ ਕਰਕੇ ਪਤਾ ਨਾ ਲੱਗੇ।
1: ਹਮਹੋਨੇ ਕਾਸ ਹੈ ਨਹਿ ਮਨ ਰਿਸ ਤੇ,
0: ਜਿਸ ਕਰਕੇ ਜੇ ਪਤਾ ਲੱਗ ਗਿਆ ਤੇ ਸਾਨੂੰ ਵੀ ਗੁੱਸੇ ਵਿੱਚ ਆ ਕੇ ਸਵੇਰ ਹੁੰਦਿਆਂ ਨੌਕਰੀ ਤੋਂ ਕੱਢ ਦੇਵੇਗਾ।
1: ਗਈ ਗੁਰੂ ਢਿੱਗ ਦੇਖਤ ਰੋਈ,
0: ਇਉਂ ਲੰਘ ਗਈ। ਫਿਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਮਣੇ ਗਈ, ਜਾਂਦਿਆਂ ਹੀ ਭੁਗਾ ਮਾਰ ਕੇ ਰੋਣਾ ਕੀਤਾ ਹੈ।
1: ਨਮੋ ਠਾਨ ਕਹਿ ਬਿਨੈ ਪਿਗੋਈ,
0: ਤੋ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਹੈ ਭਿੱਜੇ ਹੋਏ ਨੇਤਰਾਂ ਨਾਲ ਵਿਰਾਗ ਦੇ ਵਿੱਚ।
1: ਸ਼੍ਰੀ ਸਤਿਗੁਰੂ ਜੀ ਭਿੱਜ ਹੈ ਪਾਣੀ,
0: ਹੇ ਸਤਿਗੁਰੂ ਪੂਜਨੀਕ ਸਤਿਗੁਰੂ ਮਹਾਰਾਜ ਜੀ, ਆ ਮੈਂ ਠੰਡਾ ਮਿੱਠਾ ਪਾਣੀ ਲੈ ਕੇ ਆਈ ਹੈ, ਇਹ ਜਲ ਆਪ ਜੀ ਛਕਣਾ ਕਰੋ।
1: ਲਹਿ ਆਹਾਰ ਕੋ ਕੀਜ ਹੈ ਖਾਣੀ,
0: ਅਤੇ ਨਾਲ ਭੋਜਨ ਲੈ ਕੇ ਆਈ ਹਾਂ ਮੈਂ ਆਪਣੇ ਹੱਥਾਂ ਨਾਲ ਬਣਾ ਕੇ, ਇਹ ਆਪ ਜੀ ਭੋਜਨ ਛਕਣਾ ਕਰੋ। ਕਿੰਨੇ ਦਿਨਾਂ ਦੇ ਆਪ ਜੀ ਕੁਝ ਖਾਧਾ ਪੀਤਾ ਨਹੀਂ ਹੈ।
1: ਪਾਪੀ ਕੇ ਸੁੱਤ ਸੋ ਮੈਂ ਵਿਆਹੀ,
0: ਇਹ ਪਾਪੀ ਚੰਦੂ ਦੁਸ਼ਟ ਦੇ ਪੁੱਤਰ ਨਾਲ ਮੈਂ ਵਿਆਹੀ ਹੋਈ ਹਾਂ, ਆਪਣੀ ਪਛਾਣ ਦੱਸਣ ਲੱਗੀ ਹੈ।
1: ਉਹਦੀ ਯੋਗਤਾ ਐਸੇ ਨਹੀਂ,
0: ਮੈਨੂੰ ਇਹ ਯੋਗਤਾ ਨਹੀਂ ਬਣਦੀ ਸੀ ਮਹਾਰਾਜ, ਮੈਂ ਯੋਗ ਥਾਂ ਤੇ ਆ ਗਈ, ਵਿਆਹੀ ਗਈ ਹਾਂ।
1: ਕਰਿਓ ਪਾਪ ਕੋ ਆਗੇ ਆਇਵ,
0: ਹਾਂ ਕੋਈ ਪਿਛਲੇ ਜਨਮ ਦਾ ਕੋਈ ਪਾਪ ਕੀਤਾ ਮੇਰਾ ਅੱਗੇ ਆ ਗਿਆ, ਜਿਸ ਕਰਕੇ ਮੇਰਾ ਸੰਬੰਧ ਇਸ ਘਰ ਨਾਲ ਬਣ ਗਿਆ ਸੀ।
1: ਜਿਸ ਕਰ ਇਨਕੇ ਸਦਨ ਵਸਾਇਵ,
0: ਜਿਸ ਕਰਕੇ ਮੈਂ ਮੇਰਾ ਇਸ ਘਰ ਵਿੱਚ ਵਾਸਾ ਹੋਇਆ, ਮੈਂ ਇੱਥੋਂ ਦੀ ਨੂੰਹ ਬਣ ਕੇ ਆਈ ਹਾਂ।
1: ਤੁਮਰੇ ਸਿੱਖ ਕੀ ਸੋਤਾ ਪਛਾਣ ਹੋ,
0: ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਮੈਂ ਤੁਹਾਡੇ ਸਿੱਖ ਦੀ ਸਪੁੱਤਰੀ ਹੁੰਦੀ ਹਾਂ, ਮੈਨੂੰ ਜਾਣਨਾ ਕਰੋ।
1: ਨਿਜ ਦਾਸ ਨੇ ਲੱਗ ਕਰਨਾ ਠਾਨ ਹੋ,
0: ਆਪਣੇ ਗੁਰੂ ਘਰ ਦੇ ਸੇਵਕ ਜਾਣ ਕੇ ਤੁਸੀਂ ਮੇਰੇ 'ਤੇ ਕਿਰਪਾ ਕਰਨੀ ਕਰੋ, ਇਹ ਜਲ ਅਤੇ ਪ੍ਰਸ਼ਾਦੇ ਅੰਗੀਕਾਰ ਕਰ ਲਓ ਜੀ।
1: ਭਿਖ ਸਤਿਗੁਰ ਸ਼੍ਰੀ ਮੁਖ ਤੇ ਭਖ,
0: ਵੇਖ ਕੇ ਅਤੇ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹਦੇ ਤਾਂ ਹੀ ਕਹਿਣਾ ਕੀਤਾ ਹੈ।
1: ਸਾਧ ਤੋਹੇ ਅਸ ਭਉ ਜੇ ਰਾਖ,
0: ਪੁੱਤਰੀ ਸ਼ਾਬਾਸ਼ ਹੈ ਤੈਨੂੰ, ਸ਼ਾਬਾਸ਼ ਹੈ ਜੇ ਤੂੰ ਇੰਨਾ ਪਿਆਰ ਗੁਰੂ ਦੇ ਚਰਨਾਂ ਨਾਲ ਰੱਖਿਆ, ਇੰਨਾ ਭੈ ਮੰਨਿਆ ਹੈ।
1: ਜੇਕਰ ਚਹਿ ਆਪਣੀ ਕਲਿਆਣ,
0: ਹਾਂ ਜੇਕਰ ਤੂੰ ਸਿੱਖ ਦੀ ਪੁੱਤਰੀ ਹੈ ਨਾ, ਗੁਰੂ ਘਰ ਨੂੰ ਤੁਸੀਂ ਮੰਨਦੇ ਹੋ ਤੇ ਤੂੰ ਆਪਣੀ ਕਲਿਆਣ ਚਾਹੁੰਦੀ ਹੈ,
1: ਸੰਗ ਹਮਾਰੇ ਤਿਆਗ ਹੋ ਪ੍ਰਾਣ,
0: ਤਾਂ ਫਿਰ ਪੁੱਤਰੀ ਤੇਰਾ ਇੱਥੇ ਰਹਿਣਾ ਬਣ ਹੀ ਨਹੀਂ ਆਉਂਦਾ, ਇਹ ਠੀਕ ਹੈ ਤੇਰਾ ਕੋਈ ਕਰਮ ਸੀ ਉਹ ਹੁਣ ਮਿਟ ਗਿਆ ਪੂਰਾ ਹੋ ਗਿਆ, ਅਤੇ ਹੁਣ ਅੱਗੇ ਤੋਂ ਤੇਰਾ ਇੱਥੇ ਰਹਿਣਾ ਨਹੀਂ ਬਣ ਆਉਂਦਾ, ਇਹ ਅਸੀਂ ਵੀ ਕਹਿੰਦੇ ਹਾਂ, ਅਤੇ ਅਸੀਂ ਹੁਣ ਸ਼ਹੀਦ ਹੋਣਾ, ਇਹਨੇ ਸਾਨੂੰ ਤਸੀਹੇ ਦੇਣੇ ਹੈ, ਸਰਕਾਰ ਦੇ ਮਨਸੂਬੇ ਨੇ, ਅਤੇ ਤੂੰ ਸਾਡੇ ਨਾਲ ਹੀ ਸੱਚਖੰਡ ਨੂੰ ਹੁਣ ਪਿਆਨਾ ਕਰ ਜਾ, ਤੂੰ ਵੀ ਸਰੀਰ ਛੱਡ ਦੇ।
1: ਜਰਾ ਅਖੇਰ ਹੈ ਚੰਦੂ ਕੇਰੀ,
0: ਇਹ ਪਾਪ ਜਿਹੜਾ ਕਰ ਰਿਹਾ ਗੁਨਾਹ ਗੁਰੂ ਘਰ ਦੇ ਨਾਲ ਅੜ ਕੇ, ਇਹਦੀਆਂ ਜੜ੍ਹਾਂ ਇਹ ਪਾਪ ਗੁਨਾਹ ਜਿਹੜਾ ਇੱਕ ਦਿਨ ਇਹਦੀ ਕੁੱਲ ਦੀਆਂ ਪੁੱਟ ਦੇਵੇਗਾ।
1: ਮਰਹਿ ਜਬੈ ਦੋਜਕ ਮਹਿ ਕੇਰੀ,
0: ਜਦੋਂ ਇਹ ਮਰੇਗਾ ਦੰਦ ਧੋਵੇਗਾ ਫਿਰ ਦੋਜਕਾਂ ਦੀ ਅੱਗ ਵਿੱਚ ਸੜੇਗਾ, ਨਰਕਾਂ ਵਿੱਚ ਡਿੱਗੇਗਾ।
1: ਇਹ ਮਾਰੋ ਪਲਟਾ ਲੈ ਕੇ,
0: ਇਹ ਪਾਪ ਇਹਨੂੰ ਦੋਜਕਾਂ ਦੀ ਅੱਗ ਵਿੱਚ ਸੁੱਟ ਦੇਵੇਗਾ। ਅਤੇ ਹਮਾਰੋ ਪਲਟਾ ਲੈ ਕੇ ਇੱਥੇ ਸਾਡੇ ਤੋਂ ਬਾਅਦ ਸਾਡੇ ਸਾਹਿਬਜ਼ਾਦੇ ਇਸ ਗੱਲ ਦਾ ਗੁਰੂ ਘਰ ਨਾਲ ਨਿਭਾ ਕੀਤੀ ਇਹਦੀ ਦੁਸ਼ਮਣੀ ਦਾ ਬਦਲਾ ਲੈ ਕੇ,
1: ਹਤ ਹੈ ਕੋ ਮੌਤ ਮਹਾਂ ਦੁੱਖ ਦਾ ਕਿਆ,
0: ਇਹਨੂੰ ਬਹੁਤ ਖੋਟੀ ਮੌਤ ਦੁੱਖ ਦੇ ਕੇ ਮਾਰਨਗੇ ਸਾਹਿਬਜ਼ਾਦਾ ਜੀ। ਉਹਨਾਂ ਕਿਹਾ ਵੀ ਸੀ, ਉਹ ਸਿੱਖਾਂ ਜਾ ਕੇ ਦੱਸਿਆ ਸੀ ਨਾ ਇਸ ਤਰ੍ਹਾਂ ਤਸੀਹੇ ਚੱਲੇ ਆ, ਅਤੇ ਮਹਾਰਾਜ ਨੇ ਕਿਹਾ ਸੀ 11 ਸਾਲ ਦੀ ਉਮਰ ਸੀ ਵੀ ਸਾਨੂੰ ਵੱਡੇ ਵੱਡੇ ਪਾਪ ਲੱਗਣ ਜੇ ਅਸੀਂ ਨੱਕ 'ਚ ਨਕੇਲ ਪਾ ਕੇ ਉਹਨੂੰ ਨਾ ਫੜ ਕੇ ਘੜੀਸ ਕੇ ਮਾਰ ਗਏ ਤਾਂ ਐਸੇ ਗੁਰੂ ਘਰ ਦੇ ਦੁਸ਼ਮਣ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਵੀ ਇਹਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ, ਇਹਦੇ ਪਾਪ ਨੇ ਇਹਦੀਆਂ ਜੜ੍ਹਾਂ ਪੁੱਟ ਦੇਣੀਆਂ ਬੇਟੀ।
1: ਸਕਲ ਸਦਨ ਇਸ ਹੋਏ ਖਰਾਬ,
0: ਸਾਰਾ ਇਹਦਾ ਘਰ ਜਿਹੜਾ ਉਹ ਖਰਾਬ ਹੋ ਜਾਵੇਗਾ।
1: ਫਿਰ ਹੈ ਨਾ ਕਿਮ ਇਮ ਬਨ ਹੈ ਸ਼ਿਤਾਬ,
0: ਕਿਸੇ ਤਰ੍ਹਾਂ ਵੀ ਸਥਿਰਤਾ ਨਹੀਂ ਰਹੇਗੀ, ਇਹ ਛੇਤੀ ਹੋ ਜਾਵੇਗਾ। 1611 ਜਾਂ 12 ਸੰਨ ਬਣਦਾ ਹੈ ਜਦੋਂ ਚੰਦੂ ਨੂੰ ਫੜਿਆ ਸੀ ਦਿੱਲੀ ਤੋਂ। ਸੋ ਗਵਾਲੀਅਰ ਤੋਂ ਆ ਕੇ ਨਿਕਲ ਕੇ ਰਿਹਾਅ ਹੋ ਕੇ ਮਹਾਰਾਜ ਗੁਰੂ ਹਰਗੋਬਿੰਦ ਸਿੰਘ, ਇਹ 5-6 ਸਾਲ ਹੀ ਪਏ ਨੇ ਸੰਨ 'ਚ। ਫਿਰ ਇਹਦਾ ਮੁੰਡਾ ਚੜ੍ਹ ਕੇ ਆਇਆ ਸੀ, ਉਹ ਮਾਰਿਆ ਗਿਆ ਸੀ ਦੂਜੇ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਅਤੇ ਕਰਮ ਸੋਚਾਂ ਦਾ। ਸੋ ਇਹ ਤਰੀਕੇ ਨਾਲ ਮਹਾਰਾਜ ਕਹਿੰਦੇ ਇਹ ਐਸੀ ਹਾਲਤ ਹੋ, ਇਹ ਗੁਰੂ ਘਰ ਨਾਲ ਜਿਹਨੇ ਵੀ ਮੱਥਾ ਲਾਇਆ ਹੋਇਆ ਹੀ ਐਸਾ ਵਾ, ਉਹਦੇ ਗਾਂ ਕੁਲਾਂ ਹੀ ਬੰਦ ਹੋ ਗਈਆਂ, ਕੁਲਾਂ ਹੀ ਨਾਸ ਹੋ ਗਈਆਂ ਉਹਨਾਂ ਦੀਆਂ ਹੁਣ ਤੱਕ ਦਾ ਇਤਿਹਾਸ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਾਪ ਏਡਾ ਕਰ ਰਿਹਾ ਬੇਟੀ, ਇਹ ਹਾਲਤ ਹੋਣੀ ਹੈ ਇਸ ਘਰ ਦੀ।
1: ਅਖਲ ਕਟੰਬ ਅਲੰਬ ਬਹੀਨੇ,
0: ਸਾਰਾ ਇਹਦਾ ਪਰਿਵਾਰ ਜਿਹੜਾ ਬਿਨਾਂ ਆਸਰੇ ਤੋਂ ਰਹਿ ਜਾਵੇਗਾ।
1: ਰੋਦਤ ਮਰਹਿ ਮਹਾ ਦੁਖਲੀਨੇ,
0: ਰੋਂਦਿਆਂ ਬਿਰਲਾਪ ਕਰਦਿਆਂ ਹੀ ਬਹੁਤ ਦੁੱਖ ਦੇ ਵਿੱਚ ਉਹ ਵੀ ਸਾਰੇ ਪੂਰੇ ਹੋ ਜਾਣਗੇ।
1: ਰਾਖੋ ਗੋਪ ਬਤਾਵ ਹੋ ਕਾਹੇ ਨਾ,
0: ਤੁਸੀਂ ਕਿਸੇ ਤਰ੍ਹਾਂ ਵੀ ਕੋਈ ਗੱਲ ਬਾਹਰ ਨਹੀਂ ਕਹਿਣੀ ਹੈ, ਸਾਰੀ ਗੁਪਤ ਰੱਖਣੀ ਹੈ।
1: ਸੰਕਟ ਇਨਹੋ ਸੰਗ ਸਹਿ ਨਾਹਿਨ,
0: ਸੋ ਇਹਨਾਂ ਦੇ ਨਾਲ ਜੇ ਤੂੰ ਗੁਰੂ ਘਰ ਦੀ ਸ਼ਰਧਾਲੂ ਆ ਤੁਹਾਡਾ ਪਰਿਵਾਰ ਬੇਟੀ, ਤਾਂ ਫਿਰ ਇਹੋ ਜਿਹੇ ਪਰਿਵਾਰ ਵਿੱਚ ਰਹਿ ਕੇ ਇਹ ਕਸ਼ਟ ਕਿਉਂ ਸਾਰਨੇ, ਤੈਨੂੰ ਕਿਉਂ ਲੱਗਣ ਬਾਅਦ ਵਿੱਚ।
1: ਖਾਣ ਪਾਨ ਇਸਕੇ ਘਰ ਕੇਰਾ,
0: ਹਾਂ ਜਿਹੜਾ ਤੂੰ ਬੇਟੀ ਇਹ ਲੈ ਕੇ ਆਈ ਆ ਪ੍ਰਸ਼ਾਦਾ ਅਤੇ ਠੰਡਾ ਮਿੱਠਾ ਪਾਣੀ, ਇਹ ਅਸੀਂ ਤੇਰਾ ਜਿਹੜਾ ਭਾਉ ਹੈ ਉਹ ਪ੍ਰਵਾਨ ਹੈ, ਤੇਰੀ ਸ਼ਰਧਾ ਨੂੰ ਫਲ ਲੱਗੇਗਾ, ਤੈਨੂੰ ਸੱਚਖੰਡ 'ਚ ਲੈ ਕੇ ਜਾਵਾਂਗੇ। ਪਰ ਅਸੀਂ ਪ੍ਰਣ ਕੀਤਾ, ਇਹਨੇ ਕਿਹਾ ਸੀ ਮੈਂ ਖਾਣ ਪੀਣ ਨੂੰ ਨਹੀਂ ਦੇਣਾ, ਅਸੀਂ ਕਿਹਾ ਸੀ ਅਸੀਂ ਖਾਵਾਂਗੇ ਜੀ, ਅਸੀਂ ਵੀ ਇਹਨੂੰ ਕਿਹਾ ਹੋਇਆ ਪਰਸੋਂ ਦਾ ਵੀ ਅਸੀਂ ਕੁਝ ਛਕਾਂਗੇ ਹੀ ਨਹੀਂ ਤੇਰੇ ਘਰ ਦਾ, ਨਾ ਪੀਵਾਂਗੇ ਨਾ ਸੌਵਾਂਗੇ, ਤੂੰ ਕਰ ਲਾ ਜਿਹੜਾ ਕੁ ਕਰ। ਖਾਣ ਪਾਣ ਇਸ ਕੇ ਘਰ ਕੇਰਾ, ਇਹਦੇ ਦੁਸ਼ਟ ਦੇ ਘਰ ਦਾ ਜੋ ਖਾਣਾ ਪੀਣਾ ਹੈ ਪਦਾਰਥ ਹੈ ਜੋ ਵੀ, ਅਸੀਂ ਨਹੀਂ ਕਰਾਂਗੇ, ਇਹ ਪ੍ਰਵਾਨ ਕਰਾਂਗੇ, ਤੁਸੀਂ ਮੋੜ ਕੇ ਲੈ ਜਾਓ। ਇਹ ਮਹਾਰਾਜ ਜੀ ਨੇ ਬਚਨ ਕਿਹਾ ਹੈ।
1: ਸੁਣ ਸਤਿਗੁਰ ਤੇ ਸਗਰੀ ਬਾਤ,
0: ਸੁਣ ਕੇ ਮਹਾਰਾਜ ਜੀ ਤੋਂ ਸਾਰੀ ਜਿਹੜੀ ਅਗੰਮੀ ਬਾਤ ਸੀ,
1: ਆਛੋ ਲਖਿਓ ਪ੍ਰਾਨ ਕੋ ਕਾਤ,
0: ਇਹ ਸਮਝ ਗਈ ਹੈ ਸਾਰੀ ਗੱਲ, ਇਹ ਚੰਗਾ ਜਾਣਿਆ ਵੀ ਇਹੀ ਚੰਗਾ ਭਲਾ ਹੈ ਜੇ ਮੈਂ ਮਹਾਰਾਜ ਦੇ ਨਾਲ ਹੀ ਆਪਣੇ ਪ੍ਰਾਣ ਤਿਆਗ ਦੇਵਾਂ। ਇਹਨਾਂ ਦਾ ਬਚਨ ਤਾਂ ਹੋ ਗਿਆ, ਮੈਨੂੰ ਕੋਈ ਔਖਾ ਨਹੀਂ ਪ੍ਰਾਣ ਤਿਆਗਣੇ, ਅਤੇ ਮੇਰਾ ਛੁਟਕਾਰਾ ਹੋ ਜਾਵੇਗਾ, ਸੱਚਖੰਡ ਦੀ ਵਾਸੀ ਹੋਵਾਂਗੀ।
1: ਕਹਿਤ ਆਪਣੇ ਸੰਗ ਮਿਲਾਵ,
0: ਇਹਨੇ ਕਿਹਾ ਮਹਾਰਾਜ ਜੀ ਸੀ ਠੀਕ ਹੈ ਸੱਤ ਵਚਨ, ਹੁਣ ਮੈਂ ਮੇਰਾ ਵੀ ਇੱਥੇ ਚਿੱਤ ਨਹੀਂ ਲੱਗੇਗਾ, ਮੈਂ ਵੀ ਬਹੁਤ ਦੁਖੀ, ਮੈਨੂੰ ਆਪਣੇ ਨਾਲ ਹੀ ਤੁਸੀਂ ਸੱਚੇ ਪਾਤਸ਼ਾਹ ਮਿਲਾ ਲਵੋ।
1: ਕਰੋ ਕਿਰਪਾ ਦੇ ਸੰਗ ਸਿਧਾਵ,
0: ਕਿਰਪਾ ਕਰਕੇ ਮੈਨੂੰ ਵੀ ਸੱਚਖੰਡ ਆਪਣੇ ਨਾਲ ਹੀ ਲੈ ਜਿਓ, ਮੈਂ ਵੀ ਉਸ ਵੇਲੇ ਮੇਰੇ ਵੀ ਸਵਾਸ ਪੂਰੇ ਹੋ ਜਾਣ ਜਦੋਂ ਤੁਸੀਂ ਇੱਧਰ ਕਸ਼ਟ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕਰੋ। ਤਾਂ ਮਹਾਰਾਜ ਜੀ ਨੇ ਇੱਕ ਸਤਪੁਰਸ਼ ਮਹਾਂਪੁਰਸ਼ ਇਹ ਵੀ ਬਚਨ ਕਰਦੇ ਨੇ ਵੀ ਇਹਦਾ ਪਾਣੀ ਜਿਹੜਾ ਆਇਆ ਸੀ ਨਾ ਮਿੱਠਾ ਜਲ ਲਿਆਈ ਸੀ। ਮਹਾਰਾਜ ਨੇ ਕਿਹਾ ਬੇਟੀ ਤੇਰੀ ਸ਼ਰਧਾ ਪ੍ਰਵਾਨ ਹੈ, ਅਸੀਂ ਪ੍ਰਣ ਕੀਤਾ ਇਹਦੇ ਘਰ ਦਾ ਦੁਸ਼ਟ ਦਾ ਛਕਣਾ ਨਹੀਂ ਹੈ ਨਿਸ਼ਰਧਕ ਦਾ, ਪਰ ਤੂੰ ਜਿਹੜਾ ਮਿੱਠਾ ਜਲ ਲੈ ਕੇ ਆਈ ਹੈ ਨਾ ਇਹ ਅਸੀਂ ਅਮਰ ਕਰਾਂਗੇ, ਤੇਰੀ ਸ਼ਰਧਾ ਪ੍ਰਵਾਨ ਹੈ। ਜਿਸ ਦਿਨ ਸੰਗਤਾਂ ਸਾਡੇ ਸ਼ਹੀਦੀ ਮਨਾਇਆ ਕਰਨਗੀਆਂ ਦਿਹਾੜੇ, ਉਸ ਦਿਨ ਠੰਡੇ ਮਿੱਠੇ ਜਲ ਦੀ ਛਬੀਲ ਲੱਗਿਆ ਕਰੂਗੀ ਤੇਰੀ ਯਾਦ ਵਿੱਚ। ਤੂੰ ਨਿਮਾਣੀ ਹੋ ਕੇ, ਦੁਖੀ ਹੋ ਕੇ, ਨਿਮਾਣੀ ਹੋ ਕੇ ਔਖੇ ਵੇਲੇ ਸੇਵਾ ਵਿੱਚ ਹਾਜ਼ਰ ਹੋਈ ਹੈ, ਇਹ ਨਿਮਾਣੀ ਦੇ ਥਾਂ ਨਿਮਾਣੀ ਦੇ ਨਾਂ ਤੇਰੇ ਨਾਂ 'ਤੇ ਨਿਮਾਣੀ ਦੇ ਜਲ ਵਰਤਿਆ ਕਰੂਗਾ ਠੰਡਾ ਮਿੱਠਾ, ਇਹ ਵਰਦਾਨ ਦਿੱਤਾ ਸੀ ਤਾਂ ਛਬੀਲਾਂ ਲੱਗਦੀਆਂ ਨੇ। ਸੋ ਮਹਾਰਾਜ ਦੇ ਸ਼ਹੀਦੀ ਦਿਹਾੜੇ ਰੋਡਾਂ 'ਤੇ ਕਿੰਨੇ ਸਿੱਖ ਛਬੀਲਾਂ ਆਪਾਂ ਲਾਉਂਦੇ ਠੰਡੇ ਮਿੱਠੇ ਪਾਣੀ, ਇਹ ਉਹਦੀ ਯਾਦ ਆ ਬੀਬੀ ਦੀ ਸ਼ਰਧਾ ਜਿਹੜੀ ਉਹਨੇ ਸੇਵਾ ਕਮਾਈ ਹੈ ਕਹਿ ਲਓ ਕੀਰਤ, ਇਉਂ ਵਰਦਾਨ ਦਿੱਤਾ ਸੀ ਅਤੇ ਛਕਿਆ ਨਹੀਂ ਸੀ। ਅਤੇ ਇਹਨੇ ਇਹ ਗੱਲ ਪ੍ਰਵਾਨ ਕੀਤੀ ਵੀ ਸੱਚੇ ਪਾਤਸ਼ਾਹ ਠੀਕ ਹੈ ਮੈਂ 5 ਭੂਤਕ ਸਰੀਰ ਨਾਲ ਹੀ ਤੁਹਾਡੇ ਬਚਨ ਮੁਤਾਬਕ ਛੱਡ ਦੇਵਾਂਗੀ।
1: ਅੰਗੀਕਾਰ ਨਾ ਗੁਰ ਕੁਛ ਕੀਨਾ,
0: ਇਉਂ ਇਹਦੇ ਘਰ ਦਾ ਅੰਨ ਪਾਣੀ ਕੋਈ ਵੀ ਮਹਾਰਾਜ ਜੀ ਨੇ ਅੰਗੀਕਾਰ ਗ੍ਰਹਿਣ ਨਹੀਂ ਕੀਤਾ ਹੈ।
1: ਹਟ ਕਮਨੀ ਮਰੇ ਬੋਨੇ ਜਚੀਨਾ,
0: ਇਹ ਹਟ ਕੇ ਪਿੱਛੇ ਮੁੜ ਆਈ ਅਤੇ ਇਹਨੇ ਹੁਣ ਆਪਣਾ ਸੋ ਸੱਚਖੰਡ ਜਾਣਾ ਹੀ ਸਮਝਿਆ ਵੀ ਹੁਣ ਮੇਰੀ ਇੱਥੇ ਜ਼ਿੰਦਗੀ ਨਹੀਂ ਹੈ।
1: ਅਧਿਕ ਦੁਖੀ ਹੋਏ ਪਰੀ ਬੇਚਾਰੀ,
0: ਬਹੁਤ ਦੁਖੀ ਹੋ ਕੇ ਆ ਕੇ ਨੀਂਦ ਕਾਹਦੀ ਆਉਣੀ ਸੀ, ਇਹ ਮੰਜੇ ਤੇ ਲੰਮੀ ਪੈ ਗਈ ਹੈ।
1: ਬਸ ਨਾ ਬਸਾਵ ਹੈ ਹੋਈ ਲਚਾਰੀ,
0: ਕੋਈ ਬਸ ਇਹਦਾ ਚੱਲਦਾ ਨਹੀਂ ਵੀ ਗੁਰੂ ਸਾਹਿਬ ਨੂੰ ਕਿਵੇਂ ਨਾ ਕਿਵੇਂ ਕੱਢ ਦੇਵੇ ਜਾਂ ਇਹ ਚੰਦੂ ਨੂੰ ਹਟਾ ਦੇਵੇ, ਇਹਦਾ ਕੋਈ ਬਸ ਨਹੀਂ। ਲਚਾਰ ਹੋਈ ਵਿਚਾਰੀ, ਦੁਖੀ ਹੋ ਰਹੀ ਹੈ।
1: ਬੀਤ ਜਾਮਨੀ ਸੋ ਤਬ ਗਈ,
0: ਉਹ ਰਾਤ ਜਿਹੜੀ ਸੀ ਸਾਧ ਸੰਗਤ ਜੀ ਤੀਜੀ ਰਾਤ, ਇਹ ਵੀ ਲੰਘ ਗਈ ਹੈ।
1: ਬੈਠੇ ਗੁਰ ਪ੍ਰਭਾਤ ਤਬ ਪਈ,
0: ਤੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੈਠਿਆਂ ਹੋਇਆਂ ਨੂੰ ਇੱਕ ਥਾਂ 'ਤੇ ਨਾ ਇਹਨੇ ਖੜੋਣ ਦਿੱਤਾ, ਨਾ ਖਾਣ ਦਿੱਤਾ, ਨਾ ਪੀਣ ਦਿੱਤਾ, ਨਾ ਸੌਣ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵੇਰ ਹੋ ਆਈ ਹੈ।
1: ਚੰਦੂ ਦੁਸ਼ਟ ਵਿਚਾਰਤ ਮਨ ਮੈਂ,
0: ਤੀਜੇ ਦਿਨ ਦੀ ਸਵੇਰ ਹੋ ਆਈ ਹੈ। ਤੋ ਚੰਦੂ ਜਿਹੜਾ ਦੁਸ਼ਟ ਹੈ ਮਨ ਵਿੱਚ ਵਿਚਾਰਦਾ ਹੈ ਉੱਧਰ ਆਪਣੇ ਘਰ ਵਿੱਚ,
1: ਅਗਨ ਤਾਪ ਤੇ ਪੀਰ ਨਾ ਤਨ ਮੈਂ,
0: ਕਹਿਣ ਲੱਗਾ ਤੱਤੇ ਪਾਣੀ ਦੇ ਨਾਲ ਤਪਾਉਣ ਨਾਲ ਵੀ ਪੀੜਾ ਨਹੀਂ ਮੰਨੀ ਮਨ ਦੇ ਵਿੱਚ, ਉਸੇ ਤਰ੍ਹਾਂ ਹੀ ਡੋਲ ਰਹੇ ਨੇ।
1: ਤਰਾਸ ਪਾਏ ਨਹਿ ਮਾਨੀ ਬਾਤ,
0: ਮੇਰਾ ਥੋੜਾ ਜਿੰਨਾ ਵੀ ਡਰ ਪਾ ਕੇ ਕੱਲ ਕੋਈ ਗੱਲ ਨਹੀਂ ਮੰਨੀ ਹੈ।
1: ਨਹਿ ਜਾਣਤ ਮੇਰਾ ਹੋਏ ਘਾਤ,
0: ਇਹ ਨਹੀਂ ਸਮਝਦੇ ਹਨ ਇਹ ਗੁਰੂ ਅਰਜਨ ਦੇਵ ਕਿ ਮੇਰਾ ਇਹ ਚੰਦੂ ਸਾਨੂੰ ਮਾਰ ਦੇਵੇਗਾ।
1: ਤਪਤ ਬਾਰ ਕੀ ਲਗੀ ਨਾ ਕੂ,
0: ਤੱਤੇ ਪਾਣੀ ਦੀ ਤਾਂ ਇਹਨਾਂ ਨੂੰ ਕੋਈ ਸੋ ਦੁੱਖ ਨਹੀਂ ਲੱਗਾ ਹੈ।
1: ਬਾਰੂ ਤਪਤ ਲਗਾਏ ਵਸੂ,
0: ਹੁਣ ਮੈਂ ਰੇਤ ਜਿਹੜੀ ਤੱਤੀ ਕਰਕੇ ਤੇ ਉਹ ਇਹਨਾਂ ਦੇ ਸਰੀਰ ਨਾਲ ਲਾਵਾਂਗਾ, ਉਹਦੇ ਨਾਲ ਤਪਾਵਾਂਗਾ ਅੱਜ।
1: ਇਮ ਚਿਤਵਤ ਹੀ ਖਾਏ ਆਹਾਰ,
0: ਇਸ ਤਰ੍ਹਾਂ ਸੋਚਦਾ ਹੋਇਆ ਇਹ ਦੁਸ਼ਟ ਸਵੇਰੇ ਦਿਨ ਚੜ੍ਹੇ ਤੋਂ 9 ਤੋਂ 10 ਵਜੇ ਦੇ ਕਰੀਬ ਇਹ ਆਪਣੇ ਘਰ ਬੈਠਾ ਮੰਜੇ ਤੇ ਰੋਟੀ ਖਾ ਰਿਹਾ ਹੈ।
1: ਆਏ ਪਾਤ ਕੀ ਵੱਡ ਹਥਿਆਰਾ,
0: ਰੋਟੀ ਖਾ ਕੇ ਉਹ ਸੋਚਦਾ ਹੋਇਆ ਵੱਡਾ ਪਾਪੀ ਹਥਿਆਰਾ ਜਿਹੜਾ ਫਿਰ ਆ ਉੱਥੇ ਪਹੁੰਚਾ ਹੈ।
1: ਪਰ ਬਿਖੇ ਸਿੱਖਣ ਕੋ ਹੇਰਾ,
0: ਪਹਿਲਾਂ ਦਰਵਾਜ਼ੇ ਵਿੱਚ ਆਉਂਦੇ ਨੇ ਸਿੱਖਾਂ ਨੂੰ ਵੇਖਿਆ ਹੈ।
1: ਠੰਡ ਹੋਏ ਕਹਿਓ ਤਿਸ ਬੇਰਾ,
0: ਉੱਥੇ ਖੜਾ ਹੋ ਕੇ ਤੇ ਇਹਨੇ ਉਸ ਵੇਲੇ ਬੋਲਣ ਲੱਗਾ ਹੈ।
1: ਇਹ ਸਿੱਖ ਰੰਗ ਕਹਿਤ ਕਿਆ ਕਾਲੀ,
0: ਸਿਪਾਹੀਆਂ ਨੂੰ ਕਹਿਣ ਲੱਗਾ ਵੀ ਕੱਲ ਇਹ ਕੰਗਾਲ ਜਿਹੜੇ ਸਿੱਖ ਆ ਗੁਰੂ ਦੇ ਕੀ ਬੋਲਦੇ ਸੀ ਮੈਨੂੰ ਦੱਸੋ, ਮੈਂ ਸੁਣਿਆ ਵਾ।
1: ਕਰੋ ਤਾੜਨਾ ਇਨਹੈ ਵਿਸ਼ਾਲੀ,
0: ਇਹਨਾਂ ਨੂੰ ਬਹੁਤ ਭਾਰੀ ਤਾੜਨਾ ਕਰੋ, ਮਾਰ ਮਾਰੋ।
1: ਡਰ ਪਾਵਤ ਮੋਹੇ ਅਚਰਜ ਦੇ ਬਾ,
0: ਇਹ ਅਚਰਜ ਗੱਲਾਂ ਜੀਆਂ ਕਰਕੇ ਤੇ ਮੈਨੂੰ ਡਰਾਉਂਦੇ ਸੀ ਕੱਲ।
1: ਛੁੱਟ ਬੇਕਾਰਨ ਕਰਤ ਫਰੇਬ,
0: ਇਹ ਆਪਣੇ ਛੁੱਟਣ ਵਾਸਤੇ ਸਾਰੇ ਫਰੇਬ ਛਲ ਕਰਦੇ ਐ, ਮੈਂ ਜਾਣਦਾ ਵਾ।
1: ਮੁਸ਼ਕਲ ਮੁਝ ਤੇ ਹੋਣ ਖਲਾਸੀ,
0: ਕਹਿਣ ਲੱਗਾ ਸਿੱਖਾਂ ਨੂੰ ਸੁਣਾ ਕੇ ਮੇਰੇ ਤੋਂ ਛੁੱਟਣਾ ਹੁਣ ਬੜਾ ਔਖਾ ਹੈ, ਛੱਡ ਦਿਓ ਖਿਆਲ।
1: ਮਨ ਹੈ ਜੇ ਨਹਿ ਤਉ ਦੇ ਫਾਸੀ,
0: ਜੇ ਗੁਰੂ ਜੀ ਜਾਂ ਨਹੀਂ ਮੰਨਣਗੇ ਮੇਰੀ ਗੱਲ ਤੇ ਮੈਂ ਤੁਹਾਡੇ ਸਮੇਤ ਸਾਰਿਆਂ ਨੂੰ ਫਾਂਸੀ ਲਾ ਦੇਵਾਂਗਾ।
1: ਇਹਨ ਜਾਸਨ ਤੇ ਸੁਣ ਗਰਬਾਇਓ,
0: ਕਹਿਣ ਲੱਗਾ ਸਿਪਾਹੀਆਂ ਨੂੰ ਇਹਨਾਂ ਵਰਗੇ ਸਿੱਖਾਂ ਤੋਂ ਸੁਣ ਕੇ ਗੁਰੂ ਵੀ ਜਿਹੜਾ ਨਾ ਉਹ ਬਹੁਤ ਹੰਕਾਰ ਵਿੱਚ ਹੋ ਗਿਆ ਹੈ।
1: ਨਹੀਂ ਮੋਹੇ ਕਹੋ ਮਨ ਮਹਿ ਲਿਆਇਓ,
0: ਮੇਰੇ ਡਰ ਥੋੜਾ ਜਿੰਨਾ ਵੀ ਮਨ ਵਿੱਚ ਉਹਨੇ ਨਹੀਂ ਲਿਆਂਦਾ ਹੈ।
1: ਇਮ ਕਹਿ ਸੋਟੇ ਕੁਛ ਮਰਵਾਏ,
0: ਇਸ ਤਰ੍ਹਾਂ ਕਹਿ ਕੇ ਨੇ ਦਬਕੇ ਮਾਰਦੇ ਹੋਏ ਨੇ ਕੁਝ ਸੋਟੇ ਹੋਰ ਸਿਪਾਹੀਆਂ ਤੋਂ ਸਿੱਖਾਂ ਨੂੰ ਮਰਵਾਏ ਹਨ।
1: ਰਹੇ ਮਾਨ ਗੁਰ ਤੇ ਡਰ ਪਾਏ,
0: ਤੇ ਸਿੱਖ ਜਿਹੜੇ ਸੀ ਵਿਚਾਰੇ ਸੋਟੇ ਖਾਂਦੇ ਰਹੇ ਗੁਰੂ ਸਾਹਿਬ ਤੋਂ ਡਰ ਕੇ, ਕੋਈ ਬਲ ਨਹੀਂ ਵਿਖਾਇਆ, ਚੁੱਪੀ ਰਹੇ ਹਨ।
1: ਨਹੀਂ ਸ਼ਕਤ ਕਿਨੇ ਕੀਨ ਦਿਖਾਵਨ,
0: ਕਿਸੇ ਨੇ ਵੀ ਕੋਈ ਸ਼ਕਤੀ ਸਰੀਰ ਦਾ ਪ੍ਰਯੋਗ ਬਲ ਨਹੀਂ ਵਰਤਣਾ ਕੀਤਾ ਹੈ।
1: ਬੈਠ ਰਹੇ ਕਰ ਮਨ ਮੁਰਝਾਵਨ,
0: ਬੈਠੇ ਰਹੇ ਹੈ ਪਰ ਮਨ ਮੁਰਝਾਏ ਹੋਏ ਨੇ, ਮਨ ਜਿਹੜੇ ਢਹੇ ਹੋਏ ਨੇ, ਤੋ ਸਾਹਮਣੇ ਬੈਠੇ ਰਹੇ ਹਨ ਭਾਣਾ ਮੰਨ ਕੇ ਚੁੱਪ ਹੋ ਕੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਕਮਾਉਂਦੇ ਹੋਏ।
1: ਪੁਨ ਗਮਨਿਓ ਸਤਿਗੁਰ ਕੇ ਪਾਸ,
0: ਫਿਰ ਇਹ ਦੁਸ਼ਟ ਚੰਦੂ ਮਹਾਰਾਜ ਜੀ ਦੇ ਕੋਲ ਜਿੱਥੇ ਕਮਰਾ ਹੈ ਉੱਥੇ ਜਾ ਖੜਾ ਹੋਇਆ ਹੈ।
1: ਕਹਿ ਕ ਬਾਕ ਪਾਵ ਹੈ ਤਰਾਸ,
0: ਕਹਿ ਕੇ ਖੋਟੇ ਬੋਲ ਤੇ ਮਹਾਰਾਜ ਜੀ ਨੂੰ ਡਰਾਉਣ ਲੱਗਾ ਆਪਣੇ ਵੱਲੋਂ।
1: ਕੂਕਰ ਕਹਿਬੇ ਕੋ ਫਲ ਜੋਈ,
0: ਜੋ ਕਹਿੰਦਾ ਮੈਨੂੰ ਕੁੱਤਾ ਕਹਿਣ ਦਾ ਫਲ ਹੈ।
1: ਲਹਿਓ ਕਿ ਨਹੀਂ ਬਤਾਵ ਹੋ ਸੋਈ,
0: ਉਹ ਲੈਣਾ ਹੈ ਕਿ ਨਹੀਂ ਇਹ ਦੱਸ ਦਿਓ ਹੁਣ ਅੱਜ ਮੈਨੂੰ।
1: ਅਬ ਲੋ ਕਹਾਂ ਸਾਸ ਨਾ ਬਣੀ।
0: ਮਿਲਿਆ ਕਿ ਤੁਹਾਨੂੰ ਅਜੇ ਨਹੀਂ ਮਿਲਿਆ? ਕੱਲ ਦੁਸ਼ਟ ਕਹਿਣ ਲੱਗਾ, ਅਬ ਲੋ ਕਹਾਂ ਸਾਸ ਨਾ ਬਣੀ, ਹੁਣ ਤੱਕ ਤੇ ਅਜੇ ਤੁਹਾਨੂੰ ਕੋਈ ਕਸ਼ਟ ਕੋਈ ਤਾੜਨਾ ਨਹੀਂ ਬਣੀ ਹੈ ਮੇਰੇ ਤੋਂ।
1: ਦੇਖੋ ਅੱਜ ਹੋਏ ਜਿਵੇਂ ਕਣੀ,
0: ਅੱਜ ਦੇਖੋਗੇ ਜਿਵੇਂ ਬਹੁਤ ਭਾਰੀ ਤਾੜਨਾ ਮਿਲੇਗੀ ਤੁਹਾਡੇ ਸਰੀਰ ਨੂੰ।
1: ਹੋਤ ਨਹੀਂ ਮੈਂ ਮਿਥਿਆ ਬਾਦੀ,
0: ਮੈਂ ਥੋੜਾ ਜਿੰਨਾ ਵੀ ਝੂਠ ਨਹੀਂ ਕਹਿੰਦਾ, ਜੋ ਕਹਿੰਦਾ ਵਾ ਉਹ ਕਰਕੇ ਵਿਖਾਵਾਂਗਾ।
1: ਦਿਓ ਅਤ ਗਮੀ ਕੇ ਦਿਓ ਅਬ ਸ਼ਾਦੀ,
0: ਜਾਂ ਤਾਂ ਮੈਂ ਬਹੁਤ ਜ਼ਿਆਦਾ ਤੁਹਾਨੂੰ ਗਮੀ ਦੇਵਾਂਗਾ ਚਿੰਤਾ, ਅਤੇ ਜਾਂ ਫਿਰ ਬਹੁਤ ਬਹੁਤ ਹੀ ਖੁਸ਼ੀ, ਅਤੇ ਤੁਸੀਂ ਸੋ ਦਇਓ ਅਬ ਸ਼ਾਦੀ, ਦਇਓ ਅਬ ਸ਼ਾਦੀ, ਜਾਂ ਮੈਂ ਸ਼ਾਦੀ ਕਰ ਦੇਵਾਂਗਾ ਆਪਣੀ ਲੜਕੀ ਤੁਹਾਡੇ ਲੜਕੇ ਨਾਲ, ਅਤੇ ਜਾਂ ਫਿਰ ਗਮੀ ਦੇਵਾਂਗਾ ਜੇ ਤੁਹਾਨੂੰ ਬਹੁਤ ਜ਼ਿਆਦਾ ਚਿੰਤਾ ਪੀੜਾ।
1: ਜਿਸ ਧਨ ਕੋ ਠਾਨ ਤਹੰਕਾਰ,
0: ਜਿਸ ਧਨ ਦਾ ਤੁਸੀਂ ਇਹ ਹੰਕਾਰ ਕਰਦੇ ਹੋ, ਜਿਹੋ ਜਿਹਾ ਬੰਦਾ ਆਪ ਹੁੰਦਾ ਨਾ ਹੰਕਾਰੀ, ਦੂਜੇ ਵੀ ਉਹੋ ਜਿਹੇ ਦਿਖਦੇ ਹਨ।
1: ਸੋ ਸਭ ਜਬਤ ਕਰਾਂ ਘਰ ਬਾਰ,
0: ਕਹਿਣ ਲੱਗਾ ਮੈਂ ਤੁਸੀਂ ਹੰਕਾਰ ਕਰਦੇ ਹੋ ਨਾ ਧਨ ਦਾ, ਤਾਂ ਨਹੀਂ ਮੇਰੀ ਗੱਲ ਮੰਨਦੇ। ਸੋ ਸਭ ਜਪਤ ਕਰੋ ਘਰ ਬਾਰ, ਇਹ ਹੁਕਮ ਹੋਇਆ ਵਾ ਮੁਰਤਜਾ ਖਾਂ ਵੱਲੋਂ, ਗਵਰਨਰ ਲਾਹੌਰ ਦਾ ਮੇਰੇ ਨਾਲ ਹੈ, ਜਹਾਂਗੀਰ ਬਾਦਸ਼ਾਹ ਮੇਰੇ ਨਾਲ ਹੈ, ਉਹ ਘਰ ਬਾਰ ਸਾਰਾ ਮੈਂ ਤੁਹਾਡਾ ਜਪਤ ਕਰ ਲਵਾਂਗਾ ਬਾਅਦ ਵਿੱਚ।
1: ਪ੍ਰਥਮ ਕਰੋ ਤੇਰੋ ਤਨ ਕਾਤ,
0: ਪਹਿਲਾਂ ਤਾਂ ਤੁਹਾਡੇ ਸਰੀਰ ਨੂੰ ਖਤਮ ਕਰਾਂਗਾ।
1: ਪੁਨ ਗਹਿ ਵਾਏ ਲੈਹੋ ਤਵ ਤਾਤ,
0: ਫਿਰ ਤੁਹਾਡੇ ਸਾਹਿਬਜ਼ਾਦੇ ਨੂੰ ਪੁੱਤਰ ਨੂੰ ਫੜ ਕੇ ਅਤੇ ਕੈਦ ਕਰਵਾਵਾਂਗਾ।
1: ਨਾਤਾ ਮਨ ਹੈ ਕਰੋ ਖਲਾਸੀ,
0: ਨਾਤਾ ਜੇ ਮੇਰਾ ਪੁੱਤਰੀ ਦਾ ਨਾਤਾ ਮੰਨ ਲੈਣਗੇ ਤਾਂ ਛੱਡਾਂਗਾ।
1: ਨਾਹੇ ਤਾਂ ਹਤਾ ਕਾਲ ਗਰ ਫਾਸੀ,
0: ਨਹੀਂ ਤਾਂ ਉਹਨਾਂ ਦੇ ਵੀ ਗਲੇ ਵਿੱਚ ਫਾਂਸੀ ਪਾ ਕੇ ਤੇ ਮੈਂ ਖਤਮ ਕਰ ਦਿਆਂਗਾ।
1: ਤਬ ਪ੍ਰਾਪਤ ਹੋਏ ਮਨ ਤੇ ਸ਼ਾਂਤੀ,
0: ਉਦੋਂ ਮੇਰੇ ਮਨ ਨੂੰ ਜਿਹੜੀ ਸ਼ਾਂਤੀ ਆ ਉਹ ਆਵੇਗੀ।
1: ਵਿਧਵਾ ਦਖਾਂ ਸਵਤਾ ਪਛਤਾਤੀ,
0: ਮੈਂ ਆਪਣੀ ਲੜਕੀ ਨੂੰ ਵਿਧਵਾ ਵੇਖ ਕੇ ਤੇ ਪਿੱਛੋਂ ਪਛਤਾਉਂਦਾ ਰਹਿੰਦਾ ਵਾ, ਜਾਣ ਕੇ ਸੜਦਾ ਰਹਿੰਦਾ ਹਾਂ।
1: ਇਮ ਕਹਿ ਪਾਠ ਬਖਿਆ ਤੇ ਬਾਰੂ,
0: ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਦੇ ਸਾਹਮਣੇ ਬੋਲ ਕਬੋਲ, ਇਹਨੇ ਭੱਠ ਜਿਹੜਾ ਸੀ ਦਾਣੇ ਭੁੰਨਣ ਵਾਲਾ ਪਠਿਆਰਾ ਭੜਭੂੰਜਾ, ਉਹਦੇ ਕੋਲੋਂ ਜਿਹੜਾ ਉਹਦੇ ਕੜਾਹੀ ਦੇ ਵਿੱਚ ਰੇਤ ਹੁੰਦੀ ਆ ਨਾ ਜਿਹੜੀ ਦਰਿਆ ਤੋਂ ਨਿਖਰੀ ਹੋਈ, ਕੱਕਾ ਰੇਤਾ ਜਿਹਨੂੰ ਆਪਾਂ ਕਹਿ ਦਿੰਦੇ ਰੇਤੋ, ਸੋ ਨਿਖਰਿਆ ਹੋਇਆ ਉਹ ਰੇਤ ਜਿਹੜੀ ਬਹੁਤ ਜ਼ਿਆਦਾ ਤਪ ਜਾਂਦੀ ਛੇਤੀ ਅੱਗ 'ਤੇ, ਜੇ ਰੱਖੀ ਹੈ ਵਿੱਚ ਦਾਣੇ ਭੁੰਨੇ ਜਾਂਦੇ ਆ, ਉਹ ਰੇਤ ਮੰਗਵਾਈ ਹੈ।
1: ਮੰਗਵਾਏ ਸਤਿਹ ਕਰ ਹੈ ਨਿਹਾਰੂ,
0: ਅਤੇ ਉਹ ਮੰਗਵਾਏ ਸਤਿਹ ਕਰ ਹੈ ਨਿਹਾਰੂ, ਉਹ ਮੰਗਵਾਉਣਾ ਕੀਤੀ ਇਹਨੇ ਅਤੇ ਉਹ ਰੇਤ ਜਿਹੜੀ ਹੈ ਸੋ ਵੇਖਣੀ ਵੇਖਣਾ ਕੀਤੀ, ਪ੍ਰਾਂਤ ਭਰੀ ਹੋਈ ਵੱਡੀ।
1: ਤਪਤ ਕਰਨ ਕੀ ਆਏ ਸਦਈ,
0: ਜਦੋਂ ਆ ਗਈ ਤੇ ਜਲਾਦਾਂ ਨੂੰ ਸਿਪਾਹੀਆਂ ਨੂੰ ਉਹਨੂੰ ਤਪਾਉਣ ਦੀ, ਇਹਨੂੰ ਤੱਤਾ ਕਰੋ ਚੁਰ ਦੇ ਉੱਤੇ ਰੱਖ ਕੇ, ਸੋ ਰੇਤ
1: ਨੂੰ ਪਈ
0: ਬਹੁਤ ਜ਼ਿਆਦਾ ਲੱਕੜਾਂ ਉਹਦੇ ਵਿੱਚ ਚੁਰ ਦੇ ਪਾਈਆਂ ਨੇ ਹੇਠਾਂ ਉਹਦੇ ਰੇਤ ਦੇ, ਅਤੇ ਉਹਨੂੰ ਪੂਰੀ ਗਰਮ ਕੀਤਾ ਹੈ।
1: ਦੇ ਦੇ ਆਂਚ ਤਪਤ ਕਰਵਾਇਆ,
0: ਦੇ ਦੇ ਕੇ ਅੱਗ ਹੇਠਾਂ ਬਾਲ ਬਾਲ ਕੇ ਬਹੁਤ ਜ਼ਿਆਦਾ ਤੱਤੀ ਅੱਗ ਵਰਗੀ ਕਰਵਾ ਦਿੱਤੀ ਹੈ।
1: ਅਗਨ ਸਮਾਨ ਤੇਜ ਪ੍ਰਵਿਸ਼ਾਇਓ,
0: ਅੱਗ ਦੀ ਨਿਆਈ ਤੱਤੀ ਹੋ ਗਈ ਜਦੋਂ ਉਹ ਰੇਤ।
1: ਇੱਕ ਜੇਠ ਕੀ ਰੁੱਤ ਅਤ ਕਾਮ,
0: ਇੱਕ ਤਾਂ ਜੇਠ ਦੇ ਮਹੀਨੇ ਦੀ ਰੁੱਤ ਬਹੁਤ ਗਰਮ ਹੁੰਦੀ ਹੈ ਦਿਨ ਨੇ।
1: ਮਹਾਂ ਤਪਤ ਤੇ ਤਪ ਹੈ ਤਮਾਮ,
0: ਬਹੁਤ ਜ਼ਿਆਦਾ ਤਪਾੜ ਗਰਮੀ ਨਾਲ ਚਾਰ ਚਪੇਰਾ ਤਪਿਆ ਹੋਇਆ ਹੈ।
1: ਲੋਵਾਂ ਚਲ ਹੈ ਸਹੀ ਨਹਿ ਜਾਹੇ,
0: ਤੱਤੀਆਂ ਲੋਵਾਂ ਚੱਲਦੀਆਂ ਉਹ ਹੀ ਨਹੀਂ ਚੱਲੀਆਂ ਜਾਂਦੀਆਂ ਮਨੁੱਖਾਂ ਤੋਂ।
1: ਪੁਨ ਪਾਵਕ ਕੋ ਭਾਵ ਹਦਾਹੇ,
0: ਫਿਰ ਜਿਹੜੀ ਅੱਗ ਬਲ ਰਹੀ ਹੈ ਕੋਲੇ ਉਹਦਾ ਵੀ ਬਹੁਤ ਜ਼ਿਆਦਾ ਸੇਕ ਚਾਰ ਚਪੇਰੇ ਧੁੱਪ ਨਾਲ ਲੱਗ ਕੇ ਫੈਲ ਰਿਹਾ ਹੈ।
1: ਜਿਸ ਦਿਨ ਤੇ ਪ੍ਰਵੇਸ਼ ਗੁਣ ਖਾਣੀ,
0: ਫਿਰ ਵੇਖੋ ਸਾਧ ਸੰਗਤ ਜੀ ਜਿਸ ਦਿਨ ਤੋਂ ਇਹਦੇ ਕੈਦ ਵਿੱਚ ਪਏ ਨੇ ਗੁਣਾਂ ਦੀ ਖਾਣ ਗੁਰੂ ਜੀ,
1: ਅਚਿਓ ਨਾ ਭੋਜਨ ਪਿਆ ਨਾ ਪਾਣੀ,
0: ਫਿਰ ਨਾ ਕੋਈ ਭੋਜਨ ਛਕਿਆ ਤੇ ਨਾ ਪਾਣੀ ਦੀ ਘੁੱਟ ਪੀਤੀ ਹੈ ਜਲ ਦੀ ਇੰਨੀ ਗਰਮੀ 'ਚ, ਇਹੋ ਜਿਹੀ ਹਾਲਾਤ ਆ। ਇੰਨਾ ਸਬਰ ਹੈ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ, ਉਹਦੇ ਦਾ ਪਾਣੀ ਵੀ ਨਹੀਂ ਪੀਤਾ ਹੈ। ਟਾਈਮ
1: ਸਿੱਖ ਤਾ ਤਪ ਤਬੇ ਲੋਕ ਤੇ ਬੋਲਾ।
0: ਜਦੋਂ ਰੇਤ ਪੂਰੀ ਤਪ ਗਈ ਨਾ ਤੇ ਉਹਨੂੰ ਤਪਦੀ ਨੂੰ ਵੇਖ ਕੇ ਫਿਰ ਚੰਦੂ ਦੁਸ਼ਟ ਬੋਲਿਆ ਹੈ
1: ਮਨੋ ਨਰਕ ਦਰ ਟੰਬਨ ਖੋਲਾ।
0: ਇਹ ਬੋਲਿਆ ਨੀ ਮਨੋ, ਕਹਿੰਦੇ ਆਪਣੇ ਵਾਸਤੇ ਨਰਕਾਂ ਵਿੱਚ ਪੈਣ ਲਈ ਇਹਨੇ ਨਰਕਾਂ ਦਾ ਸੋ ਦਰਵਾਜ਼ਾ ਖੋਲ ਦਿੱਤਾ, ਢੱਕਣ ਚੱਕ ਦਿੱਤਾ ਹੈ।
1: ਲਿਆਵੋ ਵਹਿਰ ਦਿਖਾਏ ਬਿਠਾਵੋ,
0: ਕਹਿੰਦਾ ਲਿਆਓ ਸਿਪਾਹੀਆਂ ਨੂੰ, ਕਹਿੰਦਾ ਬਾਹਰ ਕੋਠੜੀ ਦੇ ਵਿੱਚੋਂ ਤੇ ਦਿਖਾ ਕੇ ਤੱਤੀ ਹੋਈ ਰੇਤ ਤੇ ਰੇਤ ਦੇ ਉੱਪਰ ਬਿਠਾ ਦਿਓ।
1: ਨਹ ਜੇ ਕਰੇ ਤਰਾਸ ਉਪਜਾਵੋ,
0: ਜੇ ਨਾ ਬਹਿਣਾ ਕਰਨ ਤੇ ਡਰ ਦਿਓ ਫਿਰ ਧੱਕੇ ਨਾਲ ਸੋ ਬਿਠਾਉਣਾ ਕਰਿਓ।
1: ਤਬ ਸਤਿਗੁਰ ਉੱਠ ਬਾਹਰ ਆਏ,
0: ਤਦੋਂ ਇਹ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਹੀ ਉੱਠ ਕੇ ਬਾਹਰ ਆ ਗਏ ਹਨ।
1: ਧਰਨੀ ਧਰਨੀ ਧੀਰ ਸਿਖਾਏ,
0: ਕਵੀ ਜੀ ਲਿਖ ਰਹੇ ਨੇ ਵੀ ਧਰਨੀ ਹੁੰਦੀ ਧਰਤੀ ਤੇ ਧਰਨੀ ਦੂਜੇ ਦਾ ਭਾਵ ਹੈ, ਸੋ ਧਰਨੀ ਹੋਈ ਕਿਵੇਂ ਧਰ ਕੇ ਕਿਵੇਂ ਰੱਖੀ ਦੀ ਧਰਨ। ਧਰਤੀ ਬਹੁਤ ਵੱਡੀ ਧੀਰਜ ਮਾਣ ਮੰਨੀ ਹੈ ਧਰਤੀ, ਇੰਨਾ ਭਾਰੀ ਭਾਰ ਪਾਪੀਆਂ ਦਾ ਵੀ ਲਈ ਫਿਰਦੀ ਹੈ, ਪਹਾੜ ਕਿਹੜੇ ਕਿਹੜੇ ਨੇ, ਭਾਰ ਨਹੀਂ ਮੰਨ ਡੋਲਦੀ ਨਹੀਂ ਧਰਤੀ, ਕੋਈ ਪੁੱਟੀ ਜਾਵੇ ਕੋਈ ਕੁਝ ਕਰੀ ਜਾਵੇ, ਬੜਾ ਵੱਡਾ ਧੀਰਜ ਹੈ ਧਰਤੀ। ਪਰ ਧਰਤੀ ਨੂੰ ਵੀ ਕਵੀ ਜੀ ਕਹਿੰਦੇ ਵੀ ਧਰਨੀ ਧੀਰ ਸਿਖਾਏ, ਧੀਰਜ ਧਾਰ ਕੇ ਅਡੋਲ ਰਹਿਣਾ ਧਰਤੀ ਨੂੰ ਵੀ ਮਹਾਰਾਜ ਸਿਖਾ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ। ਕਿਉਂ ਸਿਖਾ ਰਹੇ? ਕਿਉਂਕਿ ਆਮ ਸਿਆਣੇ ਕਹਿੰਦੇ ਨੇ ਜੋ ਧਰਤੀ ਦੇ ਉੱਪਰ ਬਹੁਤੇ ਪਾਪ ਹੋ ਜਾਣ ਉਦੋਂ ਇਹ ਡੋਲ ਜਾਂਦੀ ਹੈ, ਇਹ ਤੋਂ ਝੱਲੇ ਨਹੀਂ ਜਾਂਦੇ, ਪਾਪੀਆਂ ਦਾ ਭਾਰ ਨਹੀਂ ਝੱਲਿਆ, ਇਹ ਕਿਰਤ ਘਣਾ ਦਾ ਭਾਰ ਮੰਨਦੀ ਹੈ। ਜਦੋਂ ਬਹੁਤੇ ਪਾਪ ਹੋ ਜਾਣ ਫਿਰ ਕਹਿੰਦੇ ਭੁਚਾਲ ਆਉਂਦੇ ਨੇ ਹੋਰ ਕਈ ਕੁਛ, ਸੋ ਇਹ ਡੋਲਦੀ ਹੈ ਪਾਟਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਕਿੱਡਾ ਵੱਡਾ ਪਾਪੀ ਹੈ ਦੁਸ਼ਟ ਚੰਦੂ, ਬੋਲ ਕਬੋਲ ਵੀ ਬੋਲ ਰਿਹਾ ਹੈ ਅਤੇ ਤਸੀਹੇ ਵੀ ਦੇ ਰਿਹਾ, ਇੰਨੀ ਸ਼ਕਤੀ ਆ ਵੀ ਪੀਰ ਪੈਗੰਬਰ ਸਾਰੇ ਗਾਂ ਪ੍ਰਸੰਗ ਆਊਗਾ ਸਾਹਮਣੇ ਵੇਖ ਕੇ ਦੇਵਤੇ ਵੀ ਹੈਰਾਨ ਹੋਣਗੇ। ਯਾਨੀ ਗਿਆਨ ਸਿਉਂ ਨੇ ਤਾਂ ਸਾਰੇ ਸਿੱਧ ਵੀ ਲਿਖੇ ਆ ਆਏ ਹੋਏ। ਮਹਾਰਾਜ ਸੱਚੇ ਪਾਤਸ਼ਾਹ ਇੰਨਾ ਕੁਝ ਸਹਾਰ ਲਿਆ ਇਹ ਪਾਪੀ ਦਾ, ਫਿਰ ਵੀ ਨਹੀਂ ਡੋਲੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਕੋਈ ਸ਼ਕਤੀ ਨਹੀਂ ਵਿਖਾਈ। ਹਾਂ, ਬਚਨ ਜਿਹੜੇ ਬੋਲ ਕੀਤੇ ਉਹ ਨਸੀਹਤਾਂ ਨੇ, ਗੁਰੂ ਨੇ ਉਪਦੇਸ਼ ਹਰੇਕ ਨੂੰ ਦੇਣਾ, ਆਪਣਾ ਆਦਰਸ਼ ਹਰੇਕ ਨੂੰ ਦੜਾਉਣਾ ਵੀ ਪਾਪਾਂ ਤੋਂ ਬਚੇ ਬੰਦਾ, ਪਾਪਾਂ ਵਿੱਚੋਂ ਗੁਨਾਹਾਂ ਵਿੱਚੋਂ ਕੱਢ ਕੇ ਭਗਤੀ ਗੁਣ ਦੇ ਕੇ ਸੇਵਾ ਸਿਮਰਨ ਕਰਾਉਣਾ ਹੀ ਤਾਂ ਗੁਰੂ ਦਾ ਪਹਿਲਾ ਫਰਜ਼ ਹੈ। ਪਾਰੋ ਤਾਰਾ ਕਰ, ਇਹ ਤਾਂ ਇਹਨੂੰ ਬਚਨ ਕਹੇ ਆ ਵੀ ਤੂੰ ਜਿਹੜਾ ਕਰ ਰਿਹਾ ਕਰਮਾਂ ਦਾ ਫਲ ਇਹ ਹੁੰਦਾ ਵੀ ਹਟ ਜਾਵੇ ਸ਼ਾਇਦ, ਇਹਨੂੰ ਅਕਲ ਆ ਜਾਵੇ। ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪਹਿਲਾਂ ਬਚਨ ਆਏ, ਕਵੀ ਜੀ ਕਹਿ ਰਹੇ ਨੇ ਧਰਨੀ ਧਰਨੀ ਧੀਰ ਸਿਖਾਏ, ਧਰਤੀ ਨੂੰ ਵੀ, ਧਰਤੀ ਵੀ ਡੋਲ ਜਾਂਦੀ ਹੈ ਪਰ ਸਾਹਮਣੇ ਪਾਪੀ ਉਹ ਜਿਹੇ ਬੋਲ ਕਬੋਲ ਵੀ ਬੋਲ ਰਿਹਾ, ਤਸੀਹੇ ਵੀ ਦੇ ਰਿਹਾ ਤਰ੍ਹਾਂ ਤਰ੍ਹਾਂ ਦੇ, ਫਿਰ ਵੀ ਇੰਨਾ ਧੀਰਜ ਆ ਸੱਚੇ ਪਾਤਸ਼ਾਹ ਨੇ ਧੀਰਜ ਨਹੀਂ ਆਪਣਾ ਡੋਲਣ ਦਿੱਤਾ ਧਰਤੀ ਨੂੰ ਵੀ, ਏਡੀ ਵੱਡੀ ਧੀਰਜਵਾਨ ਧਰਤੀ ਨੂੰ ਵੀ, ਵੀ ਭਾਈ ਇਉਂ ਧੀਰਜ ਰੱਖੀਦਾ। ਧਰਤੀ ਦੇ ਮਾਲਕ ਸਾਜਣ ਵਾਲੇ ਕਰਤਾ ਪੁਰਖ ਦਾ ਰੂਪ ਨੇ ਜੋ ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਨੇ, ਪ੍ਰਤੱਖ ਹਾਰ ਹਨ, ਸੋ ਧਰਤੀ ਨੂੰ ਇਹ ਧੀਰਜ ਧਾਰਨਾ ਸਿਖਾ ਰਹੇ ਹਨ, ਮਨੋ ਨੂੰ ਸਿੱਖਿਆ ਦੇ ਰਹੇ ਹਨ।
1: ਹਰਖ ਸ਼ੋਖ ਕੋ ਲੇਸ਼ ਨਾ ਰਿਦੇ,
0: ਜਿਨ੍ਹਾਂ ਦੇ ਰਿਦੇ ਹਿਰਦੇ ਵਿੱਚ ਕੋਈ ਖੁਸ਼ੀ ਗਮੀ ਦਾ ਥੋੜ੍ਹਾ ਜਿੰਨਾ ਵੀ ਅਸਰ ਨਹੀਂ ਹੈ।
1: ਤਨ ਹੰਤਾ ਉਤ ਪਤਨ ਹੈ ਕਦੇ,
0: ਕਦੇ ਵੀ ਸਰੀਰ ਦੇ ਵਿੱਚ ਹੰਗਤਾ ਵੀ ਇਹ ਸਰੀਰ ਸਾਡਾ ਕਦੇ ਉਤਪੰਨ ਹੀ ਨਹੀਂ ਹੋਈ। ਇਹੀ ਇੱਕ ਰਸ ਬ੍ਰਹਮ ਗਿਆਨ ਦੀ ਵਸਤਾ ਜਿੱਥੇ ਸੂਖਸ਼ਮ ਤੋਂ ਸੂਖਸ਼ਮ ਹੰਕਾਰ ਵੀ ਨਹੀਂ ਹੁੰਦਾ। ਸਿੱਖ ਦੇ ਹਿਰਦੇ ਅੰਦਰ ਜਦੋਂ ਆਉਂਦਾ ਹੈ ਤਾਂ ਮਹਾਰਾਜ ਨਾਲ ਦੀ ਨਾਲ ਹੀ ਕੱਢ ਦਿੰਦੇ ਆ ਪੂਰਾ ਗੁਰੂ। ਮਹਾਰਾਜ ਸੱਚੇ ਪਾਤਸ਼ਾਹ ਦੇ ਆਪਦੇ ਕਿੱਥੇ ਸੂਖਸ਼ਮ ਥੋੜ੍ਹੀ ਜਿੰਨੀ ਵੀ ਸਰੀਰ ਦੀ ਹੰਗਤਾ ਨਹੀਂ ਹੈ, ਸਰੀਰ ਤੋਂ ਵੀ ਪਰੇ ਦੀ ਅਵਸਥਾ ਚੁਹਾਨਾ।
1: ਜਸ ਅਵਸਥਾ ਹੋਏ ਬ੍ਰਹਮ ਗਿਆਨੀ,
0: ਜਿਹੋ ਜਿਹੀ ਅਵਸਥਾ ਇੱਕ ਰਸ ਬ੍ਰਹਮ ਗਿਆਨੀ ਦੀ ਹੁੰਦੀ ਹੈ।
1: ਜਗ ਮਹਿ ਜਨ ਜਨਾਏ ਬਿਦਮਾਨੀ,
0: ਜਗਤ ਦੇ ਵਿੱਚ ਜਨ ਜਨਾਏ ਬਿਦਮਾਨੀ, ਜਗਤ ਦੇ ਵਿੱਚ ਜਨ ਜੋ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਵਾਂਗ ਜਨਾ ਕੇ ਸੋ ਪ੍ਰਗਟ ਕੀਤੀ ਹੈ। ਜੋ ਬ੍ਰਹਮ ਗਿਆਨੀ ਦੀ ਅਵਸਥਾ ਪ੍ਰਗਟ ਹੁੰਦੀ ਹੈ ਨਾ, ਆਪਣੇ ਜਨਾਂ ਦੀ ਜਨਾਉਂਦੇ ਨੇ, ਉਹ ਅਵਸਥਾ
1: ਭੁੱਖ ਨਾ ਪਿਆਸ ਨਾ ਮੁਖ ਮਰਜਾਇਆ।
0: ਕੋਈ ਥੋੜ੍ਹੀ ਜਿੰਨੀ ਵੀ ਭੁੱਖ ਦਾ ਅਸਰ ਨਹੀਂ, ਕੋਈ ਪਿਆਸ ਦਾ ਨਹੀਂ, ਨਾ ਹੀ ਮੁੱਖ ਮਹਾਰਾਜ ਜੀ ਦਾ ਚਿਹਰਾ ਮੁਰਝਾਇਆ ਹੈ, ਕੋਈ ਕਿਸੇ ਤਰ੍ਹਾਂ ਦੇ ਨਾਲ ਚਿਹਰਾ ਉਤਰਿਆ ਨਹੀਂ ਹੈ।
1: ਮਨ ਕੀ ਬ੍ਰਿਤ ਇੱਕ ਰਸ ਸੁਖ ਪਾਇਆ।
0: ਮਨ ਦੀ ਬਿਰਤੀ ਇੱਕ ਰਸ ਆ, ਉਵੇਂ ਹੀ ਨਿਜਾਨੰਦ ਵਿੱਚ, ਪਰਮਾਨੰਦ ਵਿੱਚ, ਆਤਮਾ ਦੇ ਆਨੰਦ ਵਿੱਚ ਮਨ ਇੱਕ ਰਸ ਸੁਖ ਹੀ ਸੁਖ ਪਾਇਆ ਹੈ। ਇਹ ਇੱਕ ਰਸ ਬ੍ਰਹਮ ਗਿਆਨ ਦੀ ਵਸਤ, ਉਸ ਵਸਥਾ ਵਿੱਚ ਜਾ ਤਿੱਥਾ ਊਂਘ ਨਾ ਭੁੱਖ ਹੈ, ਜਿੱਥਾ ਆਤਮ ਰਾਮ ਪ੍ਰਗਾ। ਸੋ ਆਪ ਜੀ ਦੇ ਬਚਨ ਨੇ, ਦੁੱਖ ਨਾ ਹੀ ਸਭ ਸੁੱਖ ਹੀ ਹੈ, ਏਕ ਹੈ ਇੱਕ ਹੀ ਨੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਸੋ ਉੱਥੇ ਦੁੱਖ ਹੈ ਹੀ ਨਹੀਂ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼। ਇੱਕ ਰਸ ਆਨੰਦ ਹੀ ਆਨੰਦ ਹੈ ਨਾ, ਉੱਥੇ ਦੁੱਖ ਦਾ ਬਾਹਰਲੀ ਸਰੀਰ ਨੂੰ ਕੋਈ ਦੁੱਖ ਦੇਈ ਜਾਵੇ, ਉਹਦਾ ਅਸਰ ਕੋਈ ਸੁੱਖ ਦੇਈ ਜਾਵੇ, ਬਾਹਰਲੇ ਸੁੱਖ ਦਾ ਵੀ ਕੋਈ ਅਸਰ ਨਹੀਂ ਹੁੰਦਾ, ਉਹ ਆਤਮਾ ਦਾ ਆਨੰਦ ਇੱਕ ਰਸ ਹੈ। ਐਸੀ ਅਵਸਥਾ ਗੁਰੂ ਮਹਾਰਾਜ ਦੇ ਹਿਰਦੇ ਦੀ ਹੈ। ਮਨ ਕੀ ਬਿਰਤ ਇੱਕ ਰਸ ਸੁੱਖ ਪਾਇਆ, ਮਨ ਦੀ ਬਿਰਤੀ ਇੱਕ ਰਸ ਉਵੇਂ ਟਿਕੀ ਹੋਈ ਹੈ ਪਰਮਾਨੰਦ ਵਿੱਚ, ਅਤੇ ਸੁੱਖ ਪਾਉਣਾ ਕੀਤਾ
1: ਹੈ। ਚੰਦ ਕਲਕਾਤੀ,
0: ਭਾਵੇਂ ਆਪਣੀ ਕੁੱਲ ਦਾ ਨਾਸ ਕਰਨ ਵਾਲਾ ਚੰਦੂ ਜਿਹੜਾ ਹੈ, ਉਹ ਬਹੁਤ ਸਖਤ ਬੋਲ ਕਹਿੰਦਾ ਹੈ।
1: ਇਨਕੀ ਨੇ ਛਾਤੀ ਮੁਝੇ ਤਾਤੀ,
0: ਇਹਨਾਂ ਨੇ ਮੇਰੀ ਛਾਤੀ ਬਹੁਤ ਤਪਾਈ ਹੈ।
1: ਤਿਮ ਅਬ ਤਪਾਵ ਉਤਪਾਤੀ,
0: ਤਿਮ ਅਬ ਉਵੇਂ ਵੀ ਕਹਿ ਉਵੇਂ ਹੀ ਕਹਿਣ ਲੱਗਾ, ਹੁਣ ਤੁਸੀਂ ਤਪਨਾ ਕਰੋ, ਮੈਂ ਤੁਹਾਨੂੰ ਤਪਾਵਾਂਗਾ। ਇਸ ਤੋਂ ਪਰੇ ਸਿਪਾਹੀਆਂ ਨੂੰ ਸੁਣਾ ਕੇ ਕਹਿੰਦਾ, ਮੇਰਾ ਕੋਈ ਵੱਡਾ ਦੁਸ਼ਮਣ ਨਹੀਂ ਹੈ।
1: ਧਰੀ ਮਾਨ ਅਬ ਆਏ ਨਾ ਬਾਣੀ,
0: ਦੇਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਹੜੇ ਕਹਿੰਦੇ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬਹਿਰਾਈ, ਬ੍ਰਹਮ ਪਸਾਰ ਪਸਾਰੇ ਭੀਤਰ ਸਤਿਗੁਰ ਤੇ ਸੋਝੀ ਪਾਈ, ਜੋ ਦੀਸਾ ਸੋ ਤੇਰਾ ਰੂਪ, ਜੋ ਦੀਸਾ ਤੇਰਾ ਹੀ ਰੂਪ ਦੀਂਦਾ ਸਾਨੂੰ। ਅਤੇ ਇਹ ਅੱਗੋਂ ਹੋਰ ਤਪਾਉਣ ਵਾਲੇ ਬੋਲ ਹੀ ਹੈ ਨਾ, ਇੰਨੇ ਸ਼ਾਂਤ ਆਤਮਾ ਨੂੰ ਵੀ ਇਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੀ ਇਹ ਹੈ। ਤੋ ਇਸ ਕਰਕੇ ਕਹਿੰਦੇ, ਧਰੀ ਮਾਉਣ ਅਬ ਆਏ ਨਾ ਬਾਣੀ, ਕਹਿਣ ਲੱਗਾ ਅੱਗੋਂ ਤਪਾਉਣ ਵਾਲੇ ਬਚੇ ਵੀ ਹੁਣ ਚੁੱਪ ਕਰ ਲਿਆ, ਚੁੱਪ ਕਰ ਸੋ ਕਰ ਲਈ ਹੈ, ਉਹਨਾਂ ਨੂੰ ਅੱਗੋਂ ਬੋਲਣਾ ਨਹੀਂ ਆਉਂਦਾ ਹੈ।
1: ਬੈਨਤ ਬੋਲਤੇ ਬਨ ਬ੍ਰਹਮ ਗਿਆਨੀ,
0: ਤੇ ਜੇ ਬੋਲਦੇ ਵੀ ਹੈ ਤੇ ਵੱਡੇ ਬ੍ਰਹਮ ਗਿਆਨੀ ਹੋ ਕੇ ਹੁਣ ਬਚਨ ਸੁਣਾਉਂਦੇ ਆ ਮੈਨੂੰ।
1: ਕੂਕਰ ਕਹਿਓ ਕਲੰਕਤ ਕੀਓ,
0: ਜਿਵੇਂ ਕੂਕਰ ਕਹਿ ਕੇ ਮੈਨੂੰ ਬਾਦਸ਼ਾਹ ਦੇ ਏਡੇ ਵੱਡੇ ਦੀਵਾਨ ਨੂੰ ਕਲੰਕਤ ਕੀਤਾ ਲੋਕਾਂ ਚੋਂ।
1: ਅਬ ਤਪ ਹੋ ਜਿਵੇਂ ਤਪ ਮਮਹੀਓ,
0: ਸੋ ਕਹਿੰਦਾ ਹੁਣ ਉਵੇਂ ਹੀ ਤਪਨਾ ਕਰੋ ਜਿਵੇਂ ਮੇਰਾ ਹਿਰਦਾ ਮਨ ਤਪ ਰਿਹਾ ਹੈ।
1: ਸਿੱਖਤਾ ਤਪਤ ਅਰੁੜਨ ਲਾਗੇ,
0: ਧੰਨ ਮਹਾਰਾਜ ਸੱਚੇ ਪਾਤਸ਼ਾਹ ਤਪਦੀ ਹੋਈ ਰੇਤ ਦੇ ਉੱਪਰ ਜਦੋਂ ਚੜ ਕੇ ਬੈਠਣ ਲੱਗੇ ਹਨ।
1: ਬੋਲੇ ਸੁਣਿਆ ਹੈ ਮੂਢ ਕੋ ਭਾਗੇ,
0: ਮਹਾਰਾਜ ਕਹਿਣ ਲੱਗੇ ਮੂਰਖ ਖੋਟੇ ਭਾਗ।

0: ਕਹਿ ਦਿੱਤਾ ਤੇ ਫਿਰ ਕੀ ਹੋ ਗਿਆ?
1: ਸਕਲ ਬੰਸ ਕੀ ਜੜਾਂ ਉਖਾੜ ਹੈ।
0: ਹੁਣ ਧਿਆਨ ਨਾਲ ਆਪਣੀ ਸਾਰੀ ਬੰਸ ਦੀਆਂ ਜੜਾਂ ਤੂੰ ਉਖਾੜ ਦੇਵੇਂਗਾ।
1: ਆਪਣੇ ਪਰ ਅਪਦਾ ਬਹੁਤ ਡਰ ਹੈ।
0: ਆਪਣੇ ਤੇਰੇ ਉੱਪਰ ਬਹੁਤ ਵੱਡੀ ਅਪਤਾ ਤੂੰ ਇਹ ਅਪਤਾ ਵਿਪਤਾ ਜਿਹੜੀ ਪਾਵੇਂਗਾ।
1: ਦੋਜਕ ਦੀਰਗ ਦੁੱਖ ਦਾ ਸਹਾਰਾ।
0: ਬਹੁਤ ਭਾਰੀ ਦੋਜਕਾਂ ਦੀ ਅੱਗ ਦਾ ਦੁੱਖ ਜਿਹੜਾ ਤੂੰ ਇਹ ਸਹਾਰੇ ਸਹੇੜੇਂਗਾ।
1: ਮਰਕ ਮੌਤ ਤੂਰਨ ਫਲ ਹੇਰਾ।
0: ਇਹ ਦੁੱਖ ਸਹੇੜ ਰਿਹਾ ਤੂੰ ਗੁਰੂ ਘਰ ਦੇ ਨਾਲ ਆਡਾ ਲਾ ਕੇ। ਮਹਾਰਾਜ ਜੀ ਕਹਿਣ ਲੱਗੇ ਮਰਕ ਮੌਤ ਤੂਰਨ ਫਲੇ। ਮਰ ਕੇ ਖੋਟੀ ਮੌਤ, ਬਹੁਤਾ ਸਮਾਂ ਨਹੀਂ ਲੱਗੇਗਾ, ਛੇਤੀ ਫਲ ਵੇਖ ਲਵੇਂਗਾ।
1: ਹਮ ਤੋ ਤਿਆਗਨ ਇਹ ਸਰੀਰ।
0: ਅਸੀਂ ਤਾਂ ਇਹ ਸਰੀਰ ਇੱਕ ਦਿਨ ਛੱਡਣਾ ਹੀ ਹੈ।
1: ਸਮਾਂ ਆਨ ਪਹੁੰਚਿਓ ਅਤਤੀ।
0: ਇਹ ਸਮਝ ਲਿਆ ਵੀ ਇਹ ਸਮਾਂ ਸਾਡੇ ਸਰੀਰ ਛੱਡਣ ਦਾ ਬਹੁਤੇ ਨੇੜੇ ਆ ਗਿਆ ਹੈ।
1: ਇਮ ਬੋਲਤ ਆਰੂਢਨ ਕਰੇ।
0: ਇਸ ਤਰ੍ਹਾਂ ਕਹਿੰਦੇ ਹੋਏ ਇਹਦੇ ਕਹੇ ਹੋਏ ਜਵਾਬ, ਕਿਉਂਕਿ ਝੂਠ ਬੋਲਦਾ ਨਾ ਮਤਾ ਸੰਗਤ ਇਹ ਗੱਲ ਸਮਝ ਕੇ ਮਹਾਰਾਜ ਨੇ ਸ਼ਾਇਦ ਕੁੱਤਾ ਕਿਹਾ ਸੀ, ਨਹੀਂ ਕਿਹਾ ਸੀ, ਤਾਂ ਕਰਕੇ ਮਹਾਰਾਜ ਜਵਾਬ ਦੇ ਰਹੇ ਨੇ ਕਿਸੇ ਦੇ ਮਨ 'ਚ ਆ ਜੇ ਅਤੇ। ਸੋ ਮਹਾਰਾਜ ਐਂ ਬੋਲ ਤਾਂ ਆਰੂਢਨ ਕਰੇ। ਇਸ ਤਰ੍ਹਾਂ ਇਹਨੂੰ ਜਵਾਬ ਦੇ ਕੇ ਮਹਾਰਾਜ ਵਾਹਿਗੁਰੂ ਦਾ ਭਾਣਾ ਮੰਨ ਕੇ ਤੱਤੀ ਰੇਤ ਦੇ ਉੱਪਰ ਸਵਾਰ ਹੋ ਬੈਠੇ ਨੇ।
1: ਰੇਤ ਹੁਤਾਸਨ ਸਮੇਂ ਪੀਰ ਖਰੇ।
0: ਰੇਤ ਹੁਤਾਸਨ ਸਮ ਪਰ ਖਰੇ, ਪੀਰ ਨਹੀਂ ਪਰ। ਸੋ ਅੱਗ ਦੀ ਨਿਆਈ ਜਿਹੜੀ ਤਪ ਰਹੀ ਰੇਤ ਆ ਨਾ ਉਹਦੇ ਉੱਪਰ ਮਹਾਰਾਜ ਖੜੇ ਹੋ ਗਏ ਆ, ਪਹਿਲਾਂ ਨੰਗੇ ਚਰਨੀ।
1: ਸਿੱਖ ਲੰਗਾ ਹੋ ਪਿਰਾਣਾ ਦਾਨ।
0: ਸੋ ਇਸ ਤਰ੍ਹਾਂ ਸਾਧਸੰਗ ਜੀ ਇੱਥੇ ਸਮੇਂ ਦੀ ਸਮਾਪਤੀ ਹੈ। ਇਹ ਤੀਜਾ ਦਿਨ ਆ ਤੱਤੀ ਬਾਰੂ ਦੇ ਉੱਪਰ ਮਹਾਰਾਜ ਜੀ ਨੂੰ ਖੜਾ ਰਿਹਾ, ਬਿਠਾਵੇਗਾ, ਅਸੀਸ 'ਚ ਵੀ ਰੇਤਾ ਪਾਵੇਗਾ ਇਹ ਦੁਸ਼ਟ। ਅੱਧ ਵਿਚਕਾਰ ਆ ਇਹ ਪ੍ਰਸੰਗ, ਬਾਕੀ ਕੱਲ੍ਹ ਨੂੰ ਵਿਚਾਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੀ, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣੇ ਆਈ ਆ। ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸੁਮਰਤ ਸੁਆਮੀ, ਸੋ ਕਿਉਂ ਮਨ ਹੋ ਵਿਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਤਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ, ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਤਹਰੀਆ। ਪੰਚ ਦੂਤ ਤੁਦ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕਹੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨ ਹੱਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾ।

ਬਿਨਵੰਤ ਨਾਨਕ ਗੁਰ ਚਰਨ ਦਾਗੇ ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤ

ਹੀ ਸਤਿਗੁਰ ਪੂਰਾ ਭੇਟਿਆ ਅਜਨ ਬਣਤ ਬਣਾਈ ਰਾਮ ਨਾਮ ਔਖਾ ਦੀਆ ਏਕਾ ਲਿਵਲਾਈ ਨਾਕਲੀ ਇਤਨ ਰੱਖਣ ਹਾਰ ਸਭ ਬੇਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਸਹਾਈ ਸਲੋਕ।

ਪੌੜੀ ਦੇਵਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿਆਂ ਕੀਐ ਕਰਤੇ ਕਹਿ ਵਿਚਾਰੋ ਤਿਤ ਕਰ ਜਾਵੋ ਸੋਹਿਲਾ ਸਿਮਰ ਸਿਰਜਨਹਾਰ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਅਨ ਏਕਾ ਕਾਦੇ ਬਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਜਾਤੇ ਕੰਮ ਸੰਭਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਜੋ ਦੇਹ ਸੱਜਣ ਅਸੀਸੜੀਆ ਜੋ ਹੋਵੈ ਸਾਗ ਸਿਉ ਮੇਲ ਘਰ ਘਰ ਇਹੋ ਪਹੁੰਚਾਓ ਸਗਲੇ ਨਿਤਵਾਨ ਸੱਜਣ ਹਾਰਾ ਸੁਮਰੀਐ ਨਾਨਕ ਸੇ ਦੇਹ ਅਵਨ ਦਾ ਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵਿਸਾਨਿਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਤ ਵਡਾਈ ਤੋਇ ਰਹਾਉ ਵਿਸਵ ਚਸਿਆ ਘੜੀਆਂ ਪਹਿਰਾ ਥਿੱਤੀ ਮਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਰਤੀ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਦੀਪਕ ਬਣੇ ਤਾਰਕਾ ਮੰਡਲ ਜਰਗ ਮੋਤੀ ਝੂਠ ਮਾਲਿਆ ਪਵਨ ਚਬਰੋ ਕਰੇ

ਗੌੜੀਪੁਰ ਦੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰਣਾ ਆਪੇ ਬਸਨ ਸੁਹੇਲਾ। ਔਰ ਘਟੈ ਦਿਨ ਸਹਿ ਨਾਰੇ, ਮਨ ਗੁਰਮਿਲ ਕਾ ਸਵਾਰੇ ਰਹਾਓ। ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ। ਯਾਵੇ ਇਹ ਰਸ ਕਥ ਕਥਾ

ਬਾਰ ਹਰ ਸੁਖਾਲਾ ਜਾਇ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਭਾਵਾ ਬਣ ਪਾਣੀ ਕੇ ਨਾਈ ਕਰੀ ਜੇ ਤਿਸ ਟੋ ਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ ਚੰਗਾ ਨਾਵ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦ ਨਾਵੀ ਤਾਂ ਵਾਤ ਨੂੰ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਹੈ ਨਾਨਕ ਨਿਰਗੁਣ ਗੁਣ ਕਰੇ ਗੁਣ ਤਿਆ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦਉ ਸੁਣਿਆ ਮੁਕਸਾ ਲਾਹਣ ਬੰਦ ਸੁਣਿਆ ਜੋਗ ਜੁਗਤ ਮਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋਖ ਗਿਆਨ ਸੁਣਿਆ ਅਣ ਸਰਕਾਸ਼ ਨਾਨ ਸੁਣਿਆ ਪੜ ਪ੍ਰਭਾਵ ਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾਂ ਕੀ ਗਾਹ ਸੁਣਿਆ ਸੇ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਾਹੇ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿਕਰਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਮ ਕੀ ਸੁਧ ਮੰਨੈ ਮੋਹਿ ਝੂਟਾ ਨਾ ਖਾਏ ਮੰਨੈ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਮੰਨੈ ਮਾਰਗ ਠੱਗ ਨੂੰ ਪਾਏ ਮੰਨੈ ਪਸੰਦ ਪ੍ਰਗਟ ਜਾਏ ਮੰਨੈ ਮਗਨ ਥੱਲਾ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਿਵਾਰ ਸਾਧ ਹਰ ਮੰਨੈ ਤਰ ਤਰ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਤ੍ਰਿਗਹਿਮਾਨ ਪੰਚੇ ਸੋ ਹੈ ਹੈ ਦਰ ਰਾਜਾਨ ਪੰਚਾਂ ਕਾ ਗੁਰੂ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰੜੈ ਨਾ ਹਿ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਤਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕੁਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਜਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਕ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਘ ਗ੍ਰੰਥ ਮੁੱਖ ਵੇਦ ਪਾਠ ਸੰਘ ਜੋ ਮਿਲ ਰਹਾ ਹੈ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸ ਅਸੰਖ ਮੌਨ ਲਿਵਲਾਇਤਾਰ ਕੁਦਰਤ ਗੁਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾ ਤੂੰ ਸਦਾ ਸਲਾਮ ਨਿਰੰਕਾਰੁ ਅਸੰਖ ਮੂਰਖੇ ਅੰਧਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਸੰਘ ਗਲਵੜ ਹੱਤਿਆ ਕਮਾਹਿ ਸੰਘ ਪਾਪੀ ਪਾਪ ਕਰ ਜਾਹਿ ਸੰਘ ਕੂੜੇ ਅਰ ਕੂੜੇ ਫਰਾਹਿ ਅਸੰਖ ਮਲੇਸ਼ ਮਲ ਪਾਖਾਹਿ ਸੰਘ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲਿਕਾ ਤੂੰ ਸਦਾ ਸਲਾਮ ਨਿਰੰਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਸੰਕਾਹ ਹਸਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜੇ ਇਹ ਲਿਖੇ ਤੇ ਸਰਣਾਹੇ ਜੇ ਪਰਮਾਹੇ ਤਿਪਤੇ ਪਾਹੇ ਜੀਤਾ ਕੀਤਾ ਤੀਤਾ ਨਾਓ ਵਿਣਾਵੈ ਨਾਹੀ ਕੁਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਧਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾ ਬੋਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪਾ ਨਾਵ ਕੈ ਰੰਗ
ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਓ ਤੀਰ ਤਾਪ ਦਇਆ ਦਾ ਦਾਨੋ ਜੇ ਕੋ ਪਾਵਤ ਲਕਾ ਵਾੜ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਾਤੀ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਗੁਣ ਗੁਣ ਕੀਤੇ ਭਗਤ ਨ ਹੋਏ ਸਵਾਸ ਸਾਧ ਬਾਣੀ ਬਰਮਾਓ ਸਤਿ ਸੁਹਾਰ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਰ ਤੀ ਵਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਏ ਪੰਡਤੀ ਜੀ ਹੋਵਾ ਲੇਖ ਪੁਰਾਣ ਮੁਖ ਨ ਪਾਇਓ ਕਾਦੀ ਅੱਜ ਲਿਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਬਾ ਹੋ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਅੱਖ ਖੁਸ਼ਾਲਾ ਹੀ ਕਿਵ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਿਆ ਇੱਕ ਦੂਖ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਲ ਪਾਤਲ ਲੱਖ ਅਗਸ ਅਗਸ ਓੜਕ ਓੜਕ ਭਾਲ ਥੱਕੇ ਵੀਰ ਕਹਿਣ ਕਵਾਤੋ ਸਹਿਸ ਅਠਾਰਾਂ ਕਹਿਣ ਤੇ ਵਸ ਲੂਕ ਧਾਤ ਲੇਖਾ ਉਸਤਾ ਲਿਖਿਆ ਲੇਖਾ ਹੋਇ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੈ ਤੀ ਸੁਰਤ ਨ ਪਾਈਆ ਨਦੀ ਆ ਅਤਿ ਵਾਹ ਪਵਹ ਹੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਧੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤੇ ਸਿਮਰ ਹੋਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨ ਕਰਣਾ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨੂੰ ਜਾਪੈ ਕਿ ਅਮਨ ਮੰਤ ਅੰਤ ਨੂੰ ਜਾਪੈ ਕੀਤਾ ਆਕਾਰ ਅੰਤ ਨੂੰ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲ ਲਾਹੇ ਤਾਂ ਕਿ ਅੰਤ ਨੂੰ ਪਾਇ ਜਾਹੇ ਇਹੋ ਅੰਤ ਨ ਜਾਣਾ ਕੋਈ ਬਹੁਤ ਤੱਕ ਇਹ ਬਹੁਤ ਹੈ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਕੇਵਲ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋ ਇਹ ਜੀਵਨ ਆਪ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚ ਨਾ ਹੋਏ ਜੀਵਨ ਕੇਵਲ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋ ਇਹ ਜੀਵਨ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਹੋ ਜਾਏ ਵੱਡਾ ਦਾ ਤਾਂ ਤਿਲ ਨਤ ਮਾਏ ਕਿਤੇ ਮੰਗਾ ਹੈ ਜੋਦਾ ਪਾਰੂ ਕਿਤੇ ਅਗਣਤ ਨਹੀਂ ਵਿਚਾਰੂ ਕਿਤੇ ਖਾ ਟੁੱਟਾ ਹੈ ਵਿਕਾਰ ਕਿਤੇ ਲੈ ਲੈ ਕਿਰਪਾ ਹੀ ਕਿਤੇ ਮੂਰਖਾ ਹੀ ਖਾਹੀ ਕਿਤੇ ਅੰਦੁੱਖ ਭੁੱਖ ਸਰ ਮਾਰ ਇਹ ਬੇਦਾ ਤੇਰੀ ਦਾ ਤਾਰੂ ਬੰਦ ਖਲਾਸੀ ਭਾੜੇ ਹੋਏ ਹੋ ਰੱਖ ਨ ਸਕਿਆ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣ ਜੀਤੀ ਆ ਮੋਹ ਖਾਏ ਆਪੇ ਜਾਣ ਆਪੇ ਦੇ ਅੱਖ ਹੰਸੇ ਪਿਹ ਕਹਿ ਕੇ ਜਿਸ ਨੂੰ ਬਖਸੇ ਸੇ ਪੁਤਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਅਮਲ ਆਵਹਿ ਮੁਲਾ ਜਾਹੇ ਮੁਲ ਭਾਇ ਮੁਲਾ ਸੰਭਾਹੇ ਮੁਲ ਧਰਮ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸ਼ੀਸ ਮੁਲ ਨਿਸ਼ਾਨ ਅਮਲ ਕਰ ਮੁਲ ਫੁਰਮਾਣ ਮੁਲੋ ਮੁਲ ਆਖਿਆ ਨਾ ਜਾਏ ਆਖਾ ਕਰਹਿ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਵ ਖਿਆੜੂ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀਤਾ ਗੋਬਿੰਦ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਧਰਮ ਆਖੇ ਦੇਵ ਆਖੇ ਸੁਰ ਨਾਲ ਮੰਨਣ ਸੇ ਕਿਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਜਾਹੇ ਤੇ ਕੀਤੇ ਹੋਰ ਕ੍ਰਿਹਤਾ ਆਖਣ ਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਸਿਰ ਗਵਾ ਰਾਗਾ ਵਾਰੂ ਸੋ ਡਰ ਕੇ ਹਾਸੋ ਘਰ ਕੇ ਹੱਜ ਤੁਹਾ ਸਿਰਫ ਸੰਭਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੀ ਬਾਬਣ ਹਾਰੇ ਕਿਤੇ ਰਾਗ ਪਰਿਸ ਕਹਿਣ ਕਿਤੇ ਗਾਵਣ ਹਾਰੇ ਗਾਵੈ ਹੈ ਤੁਹਨ ਪਾਵਣ ਪਾਣੀ ਵਹਿ ਅੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਹਿੰਦ ਦਸਨ ਬੈਠੀ ਦੇਵਤਿਆਂ ਦਾ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤ ਨੂੰ ਪਾਏ ਤੇਰੀ ਅੜਸਠ ਤੀਰਥ ਨਾਲੇ ਗਾਵੈ ਹੈ ਜੋਧ ਮਹਾਬਲਸੂਰਾ ਗਾਵੈ ਖਣ ਚਾਰੇ ਗਾਵੈ ਹੈ ਖੰਡ ਮੰਡਲ ਭੰਡਾ ਕਰ ਕਰ ਰੱਖੇ ਧਾਰੇ ਸਹੀ ਤਨੋ ਗਾਵੈ ਜੋਤ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨਿਆ ਵੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਥ ਸਾਹਿਬ ਨਾਨਕ ਰਹਿਣ ਰਜਾਈ
ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰਹਿ ਬਿਭੂਤੋ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਉੱਪਰ ਤੀਤ ਆਈ ਪੰਥੀ ਸਗ ਜਵਾਤੀ ਮਨ ਜੀਤਾ ਜਗ ਜੀਤ ਆਦੇਸ਼ ਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪਣਾਤ ਨਾਤੀ ਸਭ ਜਾਕੀ ਰੇ ਦਿਸਦ ਪ੍ਰਸਾਦ ਸੰਜੋਗ ਵਿਜੋਗ ਕਾਰ ਚਲਾਵਹਿ ਲਿਖੇ ਆਵੈ ਭਾਗ ਆਦੇਸ਼ ਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾਣ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਨ ਆਵੈ ਬਹੁਤਾ ਇਹ ਵਿਡਾਣ ਆਦੇਸ਼ ਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਇੱਕਾ ਬਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀ ਇਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਤਰਾਹ ਪਤ ਪਬੜੀਆ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰੂ ਜੋ ਨਾ ਜੁਗਤੀ ਛੁੱਟੈ ਸੰਸਾਰੂ ਜਿਸ ਹੱਥ ਜੋਰ ਕਰ ਵਿਖਾ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰੂ ਪਾਵਣ ਪਾਣੀ ਅਗਨੀ ਪਾਤਾਲੂ ਤਿਸਵੇ ਧਰਤੀ ਥਾ ਬਰਖੀ ਧਰਮਸਾਲੂ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾ ਵਰੀ ਕਰੰਤ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰੂ ਤਿੱਤਾ ਸੋਹਣ ਪੰਜ ਪਰਵਾਰ ਨਦੀ ਕਰਮ ਪਵਾਨੀ ਸਾਣ ਕੱਚ ਪਕਾਈ ਉੱਥੇ ਪਾਈ ਨਾਨਕ ਗਇਆ ਜਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸ਼ੰਤਰ ਕੀਤੀ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸੂ ਕੀਤੀ ਅਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸੂ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸੂ ਕਿਤੇ ਸਿੱਧ ਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮਨ ਕਿਤੇ ਕਿਤੇ ਰਤਨ ਸੰਬੰਧ ਕਿਤੇ ਅਖਾਣੀ ਕਿਤੇ ਅਬਾਣੀ ਕਿਤੇ ਪਾਤਰ ਰਿੰਦੋ ਕਿਤੇ ਅਸੁਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਨਾਉਦ ਮਨੋਦ ਕੂੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸਦਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂ ਬਲ ਸੋਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਤਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਹੋ ਕਰ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖਿਆ ਨੰਦ ਨਿਹਾਲ ਤਿੱਥੈ ਖੰਡ ਮੰਡਲ ਬ੍ਰਭਾਂਡ ਜੇ ਕੁ ਕਥਾ ਤੈ ਅੰਤ ਨ ਅੰਤੋ ਤਿੱਥੈ ਲੋ ਅਲੋ ਅਕਾਰੂ ਜਿਵ ਜਿਵ ਹੁਕਮ ਤਿਵੈ ਤਿਵ ਕਾਰੂ ਵਿਖਾ ਵਿਖ ਸਕਲ ਵਿਚਾਰ

ਘੜੀਏ ਸਭ ਸੱਚੀ ਟਕਸਾਲ ਜਿਨ ਕੋ ਨਜ਼ਰ ਤਿਨਕਾਰ ਨਾਨਕ ਨਦਰੀ ਨਤ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ।

वाहेगुरु जी की फतेह। एको ओंकार सतगुर प्रसाद श्री वाहेगुरु जी की फतेह। जाप श्री मुख वाक पातशाही दसवीं छपै छंद तव प्रसाद। चक्कर चेहन अर वर्ण जातर पात नहन जेह रूप रंग अरेक पे को कह सकत के हे अचल मूर्तन भव प्रकाश निमित कह जय कोट निरंदरण साहि साहण गण जय त्रिभव मेहि सुर नर असुर नेत नेत बण तरण कहता सर्वनाम कथा कवन कर्म नामरण समत भुजंग प्रया छंद नमस्तवंग अकाले नमस्तवंग कृपाले नमस्तंग रूपे नमस्तंग नूपे नमस्तंग पेखे नमस्तंग लेखे नमस्तंग काय नमस्तंग जाय नमस्तंग गंजे नमस्तंग पंजे नमस्तंग नामे नमस्तंग ठामे नमस्तंग कर्म नमस्तंग धर्म नमस्तंग नाम नमस्तंग धाम नमस्तंग जीते नमस्तंग पीते नमस्तंग बाहे नमस्तंग ढाहे नमस्तंग नीले नमस्तंग नादे नमस्तंग छेदे नमस्तंग गादे नमस्तंग गंजे नमस्तंग पंजे नमस्तंग उदारे नमस्तंग पारे नमस्तंग स्वेकाय नमस्तंग अनेकाय नमस्तंग भूते नमस्तंग जूपे नमस्तंग निरकर्मे नमस्तंग निरभरमे नमस्तंग निरदेशे नमस्तंग निरभेसे नमस्तंग निरनामे नमस्तंग निरकामे नमस्तंग निरधाते नमस्तंग निरकाते नमस्तंग निरधूते नमस्तंग भूते नमस्तंग लोके नमस्तंग सोके नमस्तंग निरतापे नमस्तंग थापे नमस्तंग त्रिमाने नमस्तंग निधाने नमस्तंग गाहे नमस्तंग बाहे नमस्तंग त्रिवर्गे नमस्तंग सर्गे नमस्तंग प्रभोगे नमस्तंग सोजोगे नमस्तंग रंगे नमस्तंग भंगे नमस्तंग गमे नमस्तमे नमस्तंग जलाश्रे नमस्तंग निराश्रे नमस्तंग जाते नमस्तंग पाते नमस्तंग बजबे नमस्तस्तस्बे देसंग देशे नमस्तंग पेसे नमस्तंग निरतामे नमस्तंग निर्भामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नम सर्वपाले नमस्तस्देवाय नमस्तंग पिबाय नमस्तंग जन्मे नमस्तंग शोभनमे नमो सर्वगौने नम सर्वभौने नमो सर्वरंगे नम सर्वभंगे नमो काल काले नमस्तस्दयाले नमस्तंग वर्णे नमस्तंग मरणे नमस्तंग जरारंग नमस्तंग कृतारंग नमो सर्वतंदे नमस्तबंदे नमस्तंग निरसाखे नमस्तंग निर्भाके नमस्तंग रहीमे नमस्तंग क्रीमे नमस्तंग अनंते नमस्तंग महंते नमस्तस्रागे नमस्तंग सुहागे नमो सर्वसौख नमो सर्वपोख नमो सर्वकर्ता नमो सर्वहत्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वय प्रसाद। अरूप है अनूप है अजू है भू है लेखा पीखा नाम है काम है ते है पे है जीता पीता है त्रमान है निधन है त्रवर्ग है सर्ग है नील है नादे है जे है जाद है जन्म है वरण है भूत है भरण है अगंज है भांजा झूजा झांजा मीकर पीकर तंद है बंद है निर्भूज है सूज है काल है जार है लाह है जाह है अनंत है महंत है अलीक है नरसीक है निर्लंब है सम है गम है जम है भूतै सूतै लोकै सोकै कर्म है परमै जीतै पीतै बाह है गाह है मान है निधान अनेक है फिर एक है भुजंग प्रया छंद। नमो सर्वमान्य समस्त निधाने नमो देव देवे पेखी पेवे नमो काल काले नमो सर्वपाले नमो सर्वगौणे नमो सर्वभौणे अनंगी अनाथे नरसंगी परमाथे नमो भान भाने नमो मान माने नमो चंद्र चंद्रे नमो भान भाने नमो गीत गीते नमो तान ताने नमो नेट नृत्य नमो नाद नाद नमो भान भाने नमो बाद बादे अनंगी अनामे समस्ति स्वरूपे परभंगी परमाते समस्ति विभूते कलंक अंग बिनाने कलंकी स्वरूपे नमो राज राजेश्वरंग परम रूपे नमो जोग जोगेश्वरंग परम सिद्धे नमो राज राजेश्वरंग परम वृद्धे नमो शस्त्र पाणि नमो अस्त्र माणि नमो परम ज्ञाता नमो लोक माता अपेखी अपरमी अभोगी भुगते नमो जोग जोगी सुवरंग परम जुगते नमो नित नारायण क्रूर कर्मे नमो प्रेत प्रे देवे सुधर्मे नमो रोग हरता नमो राग रूपे नमो साह साह नहु भू भूपे नमो दान दानी नमो मान मानी नमो रोग रोगी नमस्तंग स्नान नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचदानंद सरंग परणासी अनुपे रूपे अनुपे रूपे समस्त निवासी सदा सिद्धदा बोधदा वृद्ध करता अद उर्द अर्दंग अगंग ओग हरता परम परम परमेश्वरंग पुरस्पालंग सदा सर्वदा सदाता दयालंग छेदी भेदी अनामंग काम समस उपराज समस स्थाम तेरा जोर चाचरी छंदे।
जले हैं थले हैं अपीत हैं अपे हैं प्रभु हैं जू हैं देश हैं पीस हैं पजंग प्रया छंद अगाते अबाध्य आनंदी स्वरूपे नमस्त्र मान्य समस्त निदाने नमस्तवंग नाथे नमस्तवंग परमाते नमस्तवंग अगंजे नमस्तवंग पंजे नमस्तवंग अकाले नमस्तवंग पाले नमो सर्वदेशे नम सर्पेशे नमो राज राजे नमो साज साजे नमो साह साहे नमो बाह बाहे नमो गीत गीते नमो प्रीत प्रीते नमो रोक रोके नमो शोक शोके नमो सर्वजीतंग नमो सर्वपीतंग नमो सर्वज्ञानंग नमो परमतानंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वकृशंग नमो सर्वरंगे त्रिपंगे अनंगे नमो जीव जीवं नमो बीज बीजे अखिजे अपिजे समस्तं प्रसिज्जे कृपालं स्वरूपे को कर्मं परणासी सदा सर्वदा रिद्ध सिद्धं निवासी चरपट छंद तय प्रसाद अमृत कर्मे अमृत धर्मे अखल जोगे अचल भोगे अचल राजे अटल साजे अखल तमंगला कर्मं सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग त्राण सर्वंग भुक्ता सर्वंग जुक्ता सर्वंग देवं सर्वंग पेवं सर्वंग काले सर्वंग पाले हरुआल शांत है प्रसाद आदिरूपनाथ मूर्ति और प्रख पारु सर्वमान त्रिमान देवे वादारु सर्वपालक सर्वकाल सर्वकोपन कालु जत्तर तत्र ब्राजे अवधूत रूप निशाल नाम ठाम न जात जाक रूप रंग न रेख आदि पुरखादार मुर्ताजोन अर्ध सेख देश और न पेह जाक रूप रख नाराग जत्तर तत्र दिशा विशा हो फैले और रागु नाम काम विहीन पेख तम न जाय सर्वमान सर्वत्र मान सदा मानता है एक मूर्त नेक दर्शन कीन रूप अनेक खेल खेल अखेल खेल अंत को फिर एक देव भेव न जान ही जिह वेद और कतेब रूप रंग न जात पासु जान ही कह जेब तात मात न जात जाकर जन वरण बहीन चक्कर बकर फिराए चतर चक मान ही पुर तीन लोग जावदा है के बिखाय जग जापी जह जाप आद देव अनाद मूर्त थाप्य सब जि थाप परम रूप पनीत मूर्त पूर्ण पुरख पारु सर्व विश्व सुजयम पवग्रण भंजन हार कालहीन कला संयुक्त अकाल पुरख देश धर्म धाम सुम रहत भूतल अखेश अंग्रग्र रंग जाके जात पात नाम गर्भ गंजन दुष्ट भंजन मुक्त दायकाम आप रूप अमीक अनुसत पुरख अवधूत गर्भ गंजन सर भंजन आदि रूप असूत अंगहीन भंगनाथ में पुरख पार सर्व लायक सर्व काज सर्व को प्रत पार सर्व गंता सर्व हंता सर्व त्यन पे सर्व शासन जान ही जेह रूप रंग रेख परम वेद प्राण जा कह नित भगत नित कोट सिमरत प्राण शास्त्र न आवे वह चित मत पर संत प्रसाद गुण गण उदार महिमा पर आसन भंग मन अंगर भव प्रकाश निस्तिर नास आदन बाहु साहन साहु राजन राज पाणन पाण देवन देव महान इंद्रन इंद्र बालन बाल रंग कारंक कालन काल अन भूत अंग अभ भंगत मित पर गुण गण उदार मन गण प्रणाम ने भैने काम अत प्रचंड मितगत अखंड अलिश कर्म अदृश्य त्रम सर्व प्रणा डैंडन बडैंग चाचरी छंद तय प्रसाद गोबिंदे मकंदे उदारे अपारे हरियंग करियंग डरनामे अकामे भजंग प्रया छंद चतुर चक्र व्रत करता चतुर चक्र हरता चतुर चक्र दानी चतुर चक्र जानी चतुर चक्र वर्ती चतुर चक्र भरती चतुर चक्र पाली चतुर चक्र काली चतुर चक्र पासी चतुर चक्र वासी चतुर चक्र माने चतुर चक्र दाने चाचरी छंद न सत्र न मित्र न परमंग न पितराय न कर्मंग न काय जन्मंग अजाय न चित्राय न मित्राय पर्याय पवित्राय प्रतिशय अदिशय अदृश्य कृष्णाय भगवती छंद तय प्रसाद कातते के अछिज दिशा के अभिज पिशा के अगंज कर्मै के अपंज भरमै के अभिज लोकै के अदत सोकै के अवधूत वरणै के विभूत करणै के राजन प्रभै के त्रमंग तुझाय के सुख भरणै के सर्वा भरणै के जगतं कृतिय के चतरंग चतरिय के ब्रह्म स्वरूपै के अनुपै के आदि अदेवै के आप अपेवै के चतरंग विहीनै के एक अधीनै
ਗੇਰੋ ਜੀ ਰਜਾ ਕਹਿ ਰਹੀ ਮਾਂ ਰਿਹਾ ਕੇ ਕਪਾਪ ਗਿਆ ਬੇ ਕੇ ਗੈਬਲ ਗਿਆ ਬੇ ਕੇ ਆਪਣੇ ਗੁਨਾਹ ਹੀ ਕੇ ਸਾਹਣ ਸਾਹ ਹੀ ਕੇ ਕੁਰਨ ਕਾਰਨ ਕੁਨਿੰਦਾ ਹੈ ਕਰੋ ਜੀ ਦਿਹਾਂਦਾ ਕੇ ਰਾਜ ਕਰੀ ਮੈਂ ਕੇ ਕਰਮ ਕਰੀ ਮੈਂ ਕੇਸਰ ਬੰਗ ਕਲੀ ਹੈ ਕੇਸਰ ਬੰਗ ਦਲੀ ਹੈ ਕੇਸਰ ਬੱਤਰ ਮਾਨੇ ਹੈ ਕੇਸਰ ਬੱਤਰ ਦਾਨੇ ਹੈ ਕੇਸਰ ਬੱਤਰ ਗਾਉਣਾ ਹੈ ਕੇਸਰ ਬੱਤਰ ਭਾਉਣਾ ਹੈ ਕੇਸਰ ਬੱਤਰ ਦਿਸਾ ਹੈ ਕੇਸਰ ਬੱਤਰ ਪੀਸਾ ਹੈ ਕੇਸਰ ਬੱਤਰ ਰਾਜਾ ਹੈ ਕੇਸਰ ਬੱਤਰ ਸਾਜਾ ਹੈ ਕੇਸਰ ਬੱਤਰ ਦੀਨਾ ਹੈ ਕੇਸਰ ਬੱਤਰ ਲੀਨਾ ਹੈ ਕੇਸਰ ਬੱਤਰ ਜਾ ਹੋ ਕੇਸਰ ਬੱਤਰ ਭਾ ਹੋ ਕੇਸਰ ਬੱਤਰ ਦਿਸਾ ਕੇਸਰ ਬੱਤਰ ਪੀਸਾ ਕੇਸਰ ਬੱਤਰ ਕਾਲਾ ਹੈ ਕੇਸਰ ਬੱਤਰ ਪਾਲਾ ਕੇਸਰ ਬੱਤਰ ਹੰਤਾ ਕੇਸਰ ਬੱਤਰ ਗੰਤਾ ਕੇਸਰ ਬੱਤਰ ਭੇਖੀ ਕੇਸਰ ਬੱਤਰ ਭੇਖੀ ਕੇਸਰ ਬੱਤਰ ਕਾਜਾ ਕੇਸਰ ਬੱਤਰ ਰਾਜਾ ਕੇਸਰ ਬੱਤਰ ਸੁੱਖ ਹੈ ਕੇਸਰ ਬੱਤਰ ਭੁੱਖ ਹੈ ਕੇਸਰ ਬੱਤਰ ਤਰਾਣਾ ਕੇਸਰ ਬੱਤਰ ਪ੍ਰਾਣਾ ਹੈ ਕੇਸਰ ਬੱਤਰ ਦਿਸਾ ਕੇਸਰ ਬੱਤਰ ਪੀਸਾ ਹੈ ਕੇਸਰ ਬੱਤਰ ਮਾਨਿਆ ਸਦਾ ਬੰਗ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ ਕੇਸਰ ਬੱਤਰ ਭਨ ਹੈ ਕੇਸਰ ਬੱਤਰ ਮਨ ਹੈ ਕੇਸਰ ਬੱਤਰ ਇੰਦਰਾ ਕੇਸਰ ਬੱਤਰ ਚੰਦਰਾ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਸੁਨਲ ਵਜੂ ਹੈ ਤਮਾਮ ਰਜੂ ਹੈ ਅਬੇਸਲ ਸਲਾਮੈ ਸਲੀ ਖਤਮ ਦਾਮੈ ਗਰੀਬਰ ਸਕਸਤ ਹੈ ਗਰੀਬਰ ਪ੍ਰਸਤ ਹੈ ਬਲਾਂਤਲ ਮਕਾਨੈ ਜਮੀਨ ਜਮਾਨੈ ਤਮਜਲ ਤਮਾਮੈ ਰੁਜਣ ਨਧਾਨੈ ਹਰੀ ਫਲ ਜੀ ਮਰ ਜਾਗ ਜਕੀਨੈ ਅਨੇਕ ਕੁਲ ਤਰੰਗ ਹੈ ਭੇਜਦਾ ਭੰਗ ਹੈ ਜੀ ਜਲ ਮਾਦੇ ਗਰੀਬ ਕਰਾਦੇ ਹੈ ਗਨੀ ਮੁਲ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਭੂਤ ਹੈ ਪਰ ਭੁਗਤ ਪ੍ਰਭ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਰੂਪ ਹੈ ਸਮਸਤ ਉਪਰਾਜ ਸਦਸ ਸਾਜ ਹੈ ਸਮਸਤ ਸਲਾਮ ਸਦਾ ਮਲਕਾਮ ਨਿਰਵਾਸ ਰੂਪ ਹੈ ਗਾਦ ਰੂਪ ਹੈ ਓ ਅੰਗਾਦ ਰੂਪ ਹੈ ਨਾਥ ਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੀ ਤ੍ਰਿਵਰਗੀ ਤ੍ਰਿਬਾਦੇ ਅਗੰਜੇ ਅਗਾਦੇ ਸੋ ਸਰਬ ਅਨੁਰਾਗੀ ਤ੍ਰਿਭੁਗਤ ਸਰੂਪ ਹੰਸੇ ਜਹਾਂ ਚੂਤੈ ਕੇ ਨਰਕ ਪ੍ਰਣਾਸੈ ਪ੍ਰਤਿਲ ਪ੍ਰਵਾਸੈ ਨਿਰੁਕਤ ਪ੍ਰਬੰਸ ਦੈਵੰ ਸਦਾ ਵਿਭੁਗਤ ਸਰੂਪ ਹੈ ਪਰ ਜੁਗਤਾ ਰੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰ ਜੁਗਤਾ ਰੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮੈ ਕਰਮੈ ਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤੈ ਨਾਸਿਆਂ ਦਾਸਿਆਂ ਧੰਦਿਆਂ ਬੰਦਿਆਂ ਭਗਤਿਆਂ ਬਰੁਕਤਿਆਂ ਨਾਸਿਆਂ ਪ੍ਰਕਾਸ਼ਿਆਂ ਨਚਿੰਤਿਆਂ ਸੁਨਤਿਆਂ ਅਲਿਖਿਆ ਦੀਖਿਆ ਲਿਖਿਆ ਭੀਖਾ ਢਾ ਹੈ ਗਾ ਹੈ ਸਭ ਹੈ ਗਮ ਹੈ ਨੀਲ ਹੈ ਨਾਦਿਆਂ ਨਿੱਤ ਹੈ ਸੁਨਿੱਤ ਹੈ ਜਾਤ ਹੈ ਜਦ ਹੈ ਚਰਪੜ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਿਸ਼ਾਵਲ ਛੰਦ ਪ੍ਰਸਾਦ ਨਮੋ ਨਰਕਨਾ ਸਿਸਦਾ ਪ੍ਰਕਾਸ਼ੇ ਅਣੰਗੰਗ ਸੁਰੂਪੇ ਅਭੰਗੰਗ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਣੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੁਪੇ ਨਾ ਪੁੱਤਰਨ ਪੁੱਤਰਨ ਸਤਰਨ ਮਿੱਤਰਨ ਧਾਤਨ ਮਾਤਨ ਜਾਤਨ ਪਾਤੈ ਨਿਰਸਾਕੁ ਤਰੀਕਾ ਮਿੱਤੋ ਮੀ ਕੈ ਸਦੈਵ ਪ੍ਰਭ ਅਜਾਹ ਅਜਾਹ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮਿਸਲ ਸਲਾਮੇ ਸਮਸਲ ਕਲਾਮੇ ਕੇ ਸਾਹਿਬ ਦਿਮਾਗੇ ਕੇ ਹਸਨ ਤਲਾਗੇ ਕੇ ਕਾਮਲ ਕਰੀਮੇ ਕੇ ਰਾਜ ਕਰੀਮ ਹੈ ਕੇ ਰੋ ਜੀਦੇ ਹੰਦ ਹੈ ਕੇ ਰਾਜ ਕਰਿਹਿੰਦ ਹੈ ਕਰੀ ਮੁਲਕ ਮਲ ਕੇ ਹੁਸਨ ਜਮਾਲ ਹੈ ਗਰੀ ਮੁਲਕ ਰਾਜ ਗਰੀ ਮੁਲ ਨਵਾਜ ਹੈ ਹਰੀ ਫਲ ਸਕਾਨ ਹਰਾਸਰ ਪਕਾਨ ਕਲੰਕ ਪ੍ਰਣਾਸੈ ਸਮਸਤ ਮਨਾਸੈ ਗੰਜਲ ਗਰੀਮੈ ਰਜਾ ਕਰੀਮ ਹੈ ਸਮਸਲ ਜਵਾਹ ਕੇ ਸਾਹਿਬ ਕਰਾਂ ਕੇ ਨਰਕ ਪ੍ਰਣਾਸੈ ਬਹਿਸਤ ਨਿਵਾਸੈ ਕੇ ਸਰਬਲ ਗਵਨ ਹੈ ਮਿਸਰ ਡਵਨ ਹੈ ਤਮਾ ਬੁਲ ਤਜੀਮ ਹੈ ਸਮਸਤ ਅਜੀਜ ਹੈ ਪਰੰ ਪਰਮੀ ਸੈ ਸਮਸਤ ਅਜੀ ਸੈ ਦੇ ਸਲਲੀ ਕੈ ਮਿਸਰ ਭੇਖ ਹੈ ਜਿਵੇਂ ਜਮਾ ਹੈ ਅਮਿਕੁਲ ਬਾਹੇ ਕਰੀ ਮੁਲਕ ਬਾਲੇ ਕੇ ਜੁਰ ਚੰਬਾਲੇ ਕੇ ਤਲੰਗ ਪ੍ਰਕਾਸ਼ ਸਿੰਘ ਮਿੱਤਰ ਸੁਬਾਸ ਹੈ ਕੇ ਅਜਬ ਸਰੂਪੈ ਕਿ ਮਿੱਤਉ ਵਿਭੂਤੈ ਕਿ ਮਿੱਤਉ ਪਸਾਹ ਕੇ ਆਤਮ ਪ੍ਰਭੈ ਕੈ ਚਲੰਗ ਅਨੰਗ ਕਿ ਮਿੱਤਉ ਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮੋਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨ ਪਹੁਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅੰਸ਼ ਜੰਗ ਆਸਨ ਭੰਗ ਉਪਮਾ ਪਾਰ ਗਾਤ ਮਿਤੁਦਾਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਭਵਨਾਸ ਤ੍ਰਿਤਾ ਤ੍ਰਾਸ ਆਜਨ ਬਾਹ ਏਕਾ ਸਦਾਹ ਓਮਕਾਰ ਆਦਿ ਕਥਨੀ ਨਾਦ ਖਲਖੰਡ ਕਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ
ਚਿਤ ਚਿਰ ਨਾਮਨ ਛਿਜ ਗਾਤ ਜਿਜਨ ਬਾਤ ਅਣਚਜ ਗਾਤ ਅਣਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਉਪਾਰ ਆਦੀਠ ਧਰਮ ਆਤ ਤੀਰ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਣਾਲਯ ਹੈ ਅਰਕਾਲਯ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਸਰਬ ਉਬਾਰਨ ਹੈ ਤ੍ਰਿਤ ਕੀ ਧਾਰਨ ਹੈ ਜਾਕੀ ਕਰਨ ਹੈ ਮਨ ਮਾਨੇ ਹੈ ਜਗ ਜਾਨੇ ਸਰਬੰ ਭਰ ਹੈ ਸਰਬੰ ਕਰ ਹੈ ਸਰਪਾਸ ਹੈ ਸਰਬਨਾਸ ਹੈ ਕਰਨਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਕਰੁਣਾ ਕ੍ਰਿਤਾ ਕ੍ਰਿਤਾ ਕ੍ਰਿਤਾ ਧਰਣੀ ਤ੍ਰੇਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤਾ ਅਜਬਾ ਕ੍ਰਿਤਾ ਅਮ੍ਰਿਤਾ ਅੰਮ੍ਰਿਤਾ ਨਿਰਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਯ ਹੈ ਨਿਰਨਾਇਕ ਹੈ ਸਿਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤਾ ਸਭਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੁਜਹੰ ਪਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਇੰਦਰ ਇੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗਤਾਂ ਸੰਸਾਰ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਤ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਨ ਬਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੇ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੇ ਕਾਮੇ ਕਛਰੀ ਛੰਦੇ ਅਜਾਇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੁਆ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਫਿਰੇ ਉਹ ਘਰ ਯੋਗ ਜਤੀ ਕੇ, ਸੂਰ ਸਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖ ਪ੍ਰਾਣ ਪਤੀ ਕੇ, ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਏਕ ਰਤੀ ਬਿਨੇ ਕਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸੁਰੰਗ ਸਵਾਰੀ, ਕੋਟ ਤਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਵਾਰੀ, ਭਾਰੀ ਭਜਨ ਕੇ ਭੂਪਲੀ ਬਿਦ ਨਿਆਮ ਸੀਸ ਨ ਜਾਤ ਵਿਚਾਰੇ, ਇੱਥੇ ਭਏ ਤੂੰ ਇਤੂ ਭਏ ਤੇ ਭਏ ਤੂੰ ਕਾਹ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜੀਤ ਫਿਰਾਏ ਸਭ ਦੇਸ਼ ਦਿਸਾਨ ਕੋ ਬਾਜਤ, ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਰ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ, ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਨੇਕ ਵਸੇਖਾ, ਵੇਦ ਪੁਰਾਣ ਕੁਤੇਬ ਕੁਰਾਣ ਜਮੀਨ ਜਬਾਨ ਸੁਬਾਣ ਕੀ ਭੇਖਾ, ਪਵਨ ਆਹਾਰ ਜਤੀ ਜਤ ਧਾਰ ਸਭੈ ਸੁਬਿਚਾਰ ਹਜ਼ਾਰ ਕ ਦੇਖਾ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨ ਲੇਖਾ, ਸੁਧ ਸਪਾਹਾ ਦੁਰਤ ਦਬਾਹਾ ਸੁਸਾਸਨਾ ਦੁਰਜਾਨ ਦਲਾਂਗੇ, ਭਾਰੀ ਗਮਾਨ ਭਰੇ ਮਰਮੈ ਕਰ ਪਰਬਤ ਪੰਖ ਹਲੇ ਨਾ ਹਲਾਂਗੇ, ਤੋਰ ਅਰੀਨ ਮਰੋਰ ਵਸਨ ਮਾਤੀ ਮਤੰਗਣ ਮਾਨ ਮਲਾਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਦਿਹਾਨ ਦਾ ਚੱਲਾਂਗੇ, ਵੀਰ ਪਾਰ ਬੰਡੇ ਬਰਿਆਰ ਵਿਚਾਰ ਰਹਿ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ, ਦਾਨਵ ਦੇ ਫਨਿੰਦਰ ਸਾਚਰ ਭੂਤ ਭਵਿੱਖ ਭਾਣ ਜਪਾਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ, ਪੁਨ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ, ਸਾਧ ਸਮੂਹ ਪ੍ਰਸੰਨ ਫਿਰਿਆ ਜਗ

ਕਈ ਕੋਟ ਇਸ਼ਨਾਨਕ ਜਾਗ ਦਾਨ ਅਨੇਕ ਸਵੰ ਬਰਸਾਤ ਬਰੰਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾਂਦੇ ਹਿ ਤਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕਾਏ ਬੈਠ ਰਹੋ ਬਖ ਧਿਆਨ ਲਗਾਇਓ ਨਾਥ ਫਿਰਿਓ ਲੀ ਸਾ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕੀਓ ਵਿਖੇ ਅਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੂੰ ਸੁਣ ਲਿਓ ਹਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁੱਛਾ ਹਕੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚੂ ਬੇਨਤੀ ਚੌਪਈ। ਅਮਈ ਕਰੋ ਹਾ ਦਰਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਬੈਤ ਮੁਕਾਵੋ, ਆਪ ਹਾ ਦੈ ਮੋਹ ਬਚਾਵੋ, ਸੁਖੀ ਬਸਾਈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਮੋਰ ਇੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹ ਛਾੜ ਕੋਈ ਅਵਣ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸੱਤਰ ਹਮਾਰੇ ਮਾਰੀਐ ਹੈ, ਆਪ ਹਾ ਦੈ ਮੁਝ ਅਬਰਿਆਈ, ਮਰਨ ਕਾਲ ਕਾ ਤ੍ਰਾਤਨ ਵਰੀਐ। ਉਹ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਕਰਿਓ ਰੱਛਾ, ਰਾਖ ਲੇ ਹੋ ਮੋਹ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤਮੋਹ ਪਰਿਚਾ ਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ, ਜਪਣ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ। ਜਮਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੁ ਮਾਰਾ, ਜਮਣ ਕਾਲ ਸਭ ਜਗਤ ਬਣਾਇਓ, ਦੇਵ ਦੈਤੁ ਜਛਨ ਉਪਜਾਇਓ, ਆਦਿ ਅੰਤ ਇਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਤ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰੇ ਅਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੇ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤਵ ਦੇਹ ਉਪਾਰਾ। ਜਬਿਆ ਕਰ ਕਰ ਤੁਹ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜਿੱਥੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੋ ਜੋ ਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਕਾਰ ਨਿਰਲੰਭ, ਆਦਿ ਅਨੀਲਾ ਨਾਦ ਸੰਭਉ, ਤਾਂ ਕਾ ਮੂੜ ਉਚਾਰਦ ਭੇਦਾ, ਜਾ ਕੋ ਭੇਵਨ ਪਾਵਦ ਬੇਦਾ, ਤਾਂ ਕੋ ਕਰ ਪਾਹਨ ਅਨੁਮਾਨਤ, ਮਾਹ ਮੂੜ ਕਤ ਭੇਦ ਨ ਜਾਣਤ, ਮਾਹ ਦੇਵ ਕੋ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਣਤ ਨਹਿ ਭੇਵ।

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਰਛਾ ਛਪ ਸਕੈ ਨ ਕੋਈ ਏਕ ਬਾਰ ਜਿਨ ਤਮੈ ਸੰਭਾਰਾਓ ਕਾਲ ਫਾਸਤੀ ਤਾਹੁ ਬਾਰਾਓ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਹਰ ਦੁਖ ਤੇਰਾ ਖੜਗ ਕੀਤ ਮੈਂ ਚਰਨ ਤਿਹਾਰੀ ਆਪ ਹਾਰਦੈ ਲਿਹੋ ਬਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹੱਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੋਜ ਭਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਬਨ ਬਨ ਛਿਤ ਫਲ ਪਾਵੈ ਸੋਈ ਦੁਖ ਨਤ ਸੈ ਵਿਆਪਤ ਕੋਈ ਅੜੇਲੋ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ।

ਕਰ ਸਭ ਸਵਾਰਣੰ ਸਭ ਨੰਗਲੰ ਸਮਰੱਥ ਸੁਆਮੀ ਸੋ ਕਿਉ ਮਨ ਹੁਮ ਸਾਰੇ ਕਹਿ ਨਾਨਕ ਮਨ ਮੇਰੀ ਸਦਾ ਰੋਹਰ ਨਾਲੀ ਸਾਚੀ ਸਾਹਿਬਾਂ ਕਿਆ ਨਾਹੀ ਘਰ ਤੇਰਾ ਹੀ ਘਰਨਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਦਿੱਤ ਕਰ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਹਰਦ ਬਾਜੀ ਸਾਚੀ ਲਵੈ ਬੈਨੂ ਦੇਹ ਨਵਾਣੀ ਦੇਹ ਨਵਾਣੀ ਲਵੈ ਬਾਜੂ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ

ਤੱਕ ਰਹੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹ ਦਹ ਦਿਸ਼ਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ, ਕਹਿ ਨਾਨਕ ਦਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਅਕਥ ਕੀ ਕਰਾ ਕਹਾਣੀ।

ਚੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗਾਵਲੀ ਪਾਈਆ ਕੁਰਬਾਨ ਕੀਤਾ ਤੇ ਸਭ ਟਹੋਂ ਜਨਮਾਂ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਰਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸਤ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਉਲੇ ਨਾ ਕੀਚਾ ਜਿਤੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ।

ਆਗਿਆ ਕੋ ਅੱਖ ਵਖਾਣੀ। ਆਖੇ ਤਾਂ ਵੇਖਿਆ ਸਭ ਤੂੰ ਹੈ, ਇੰਜਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨ ਪਾਇਆ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚਰਣਾ, ਲਭ ਲੋਭ ਅਹੰਕਾਰ ਤਾਂ ਤਿਸਨਾ ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵਾਲ ਹੁਨੀ ਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ, ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹਿਤ ਵਿਚਲਾ ਸੁਆਮੀ, ਹੋ ਗਿਆ ਜਾਣਾ ਗੁਣ ਤੇਰੇ, ਜੇ ਤੂੰ ਚਲਾਹਿਤ ਵਾ ਚਲਾਹ ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧਰੋਹ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰਹਿ ਗੱਲਾਂ, ਗੱਲੀ ਕਰਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਮਿਣ ਸਹਿਜਾ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤ ਸੰਜਮ, ਰਹਿ ਕਰਮ ਕਮਾਏ, ਸਹਸਾ ਜੀ ਉਮਲੀਣ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲੱਗ ਹੋ, ਹਰ ਸਿਉ ਰਹੋ ਹੋ ਚਿਤਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਬੁਝਾਏ, ਇਹ

ਗੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੀ ਵਣਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ ਹੋਵੇ ਤਨ ਸਰਮਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਹਰ ਪ੍ਰਣੈ ਗੁਰਬਿਨ ਅਵਰਣ ਜਾਣੈ ਕੋਏ ਕਹਿ ਨਾਨਕ ਸੁਣਹੋ ਸੰਤਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਤੈ ਕੋਈ ਪੁੱਛੋ ਬੱਬੇ ਕੀ ਜਾਏ ਅਨੇਕ ਜੂਨੀ ਭਰਮਾ ਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ

ਨਹੀਂ ਤਾਂ ਕੱਚੀ ਸਤਿਗੁਰ ਬਾਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਨ ਕਾਹਿਰ ਲੈ ਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੰਭਾਓ।

ਸੁੱਤਾ ਸਾਰ ਨ ਜਾਣੀ ਤੇ ਹੀ ਕੁੜੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਣ ਦਿਨ ਹਲ ਵੀ ਲਾਗਿਆ ਏ ਜਾਗਤ ਲੈਣ ਵਿਹਾਣੀ ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਵਸਾਰੀਐ ਮਨਹੁ ਕਿਉਂ ਵਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਕਹੋ ਪਹੁੰਚਾਵੀ ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕ ਏ ਵਡਦਾਤਾ ਸੋ ਕਿਉਂ ਮਨਹੁ ਵਸਾਰੀਐ ਜੈਸੀ ਅਗਨ ਉਦਨ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਲਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਖਣ ਕੀ ਲਗੀ ਤਿਸ ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮਹੁ ਪਜੈ ਪਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁਲ ਨ ਪਾਇਆ ਜਾਏ ਮੁੱਲ ਨਾ ਪਾਇਆ ਜਾਂ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਰ ਸੋਪੀਏ ਵਿੱਚੋਂ ਹੋਇਆ ਪੁਜਾਏ ਜਿਸਦਾ ਜੀਓ ਤਿਸ ਮਿਲ ਰਹੇ।

ਹਰ ਹਰ ਨਿਤ ਜਪੇ ਹੋ ਜੀਹੋ ਲਾਹਾ ਖੱਟੇ ਹੋ ਦਿਹਾੜੀ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰਾ ਪੇ ਪਾੜਾ।

ਸ਼ਲੋਕ ਮਹਲਾ ਪਹਿਲਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਨਾ ਹੈ ਟੁੱਟੈ ਨਾ ਮਲ ਲੱਗੈ ਨਾ ਹਜਲੈ ਨਾ ਜਾਏ। ਤਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ। ਚੌਕੜ ਮੂਲਨ ਆਇਆ ਬੈ ਚੌਕੈ ਪਾਇਆ ਸਿਖਾ ਕਣ ਚੜ੍ਹਾਈਆਂ ਗੁਰਬ੍ਰਹਮ।

ਕਿਰਪਾ ਕਰੇ ਤਾਂ ਸਵੀਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰ ਜਿਸ ਨੂੰ ਹੁਕਮ ਨਾਏ ਸੀ, ਹੁਕਮ ਨੇ ਪ੍ਰਵਾਨ ਤਾਂ ਖਸਮੈ ਕਹ ਮੈਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨ ਚੰਦਿਆ ਸਫਲ ਪਾਏ ਸੀ। ਤਾਂ ਦਰਗਹਿ ਪੈਂਦਾ ਜਾਏ ਸੀ ਤਾਂ ਦਰਗਹਿ ਪੈਂਦਾ।

ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇਰ ਕਰੇਨ ਮਨ ਜੂਠੈ ਚੁਲੀ ਪਹਿਰੇਨ ਕਹੁ ਨਾਨਕ ਸਚ ਤਿਹਾਈਐ ਸੁਚ ਹੋਵੇ।

ਸੰਗਤ ਜੀਓ, ਕੀਰਤਨ ਕਰਦਿਆਂ ਹੋਈਆਂ ਫੁੱਲਾਂ ਬਖਸ਼ ਦਿੰਦੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰ ਜੋ ਕਹਿੰਦੀ ਜੀ, ਉਹਨਾਂ ਪਾਸ ਸਵਾਮੀ ਸਰਵਨ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਹਿਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਹਿਮਾਨ ਹੋ ਕੇ ਸਜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੰਜੋਗੜ ਜਿਤ ਡਿੱਠਾ ਗੁਰ ਦਰਸਾਰ ਭਾਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪੰਗਤੀਆਂ ਵਿੱਚ ਇਹ ਵੀ ਦਰਸਾਇਆ ਹੈ ਕਿ ਜੇ ਥੋੜ੍ਹੇ 'ਚੋਂ ਵੀ ਥੋੜ੍ਹਾ ਸਮਾਂ ਹੈ ਉਹ ਵੀ ਗੁਰੂ ਕੀ ਸੰਗਤ ਕਰ

ਤਨਤਾ ਯੋਗ ਹੈ। ਜਦੋਂ ਗੁਰੂ ਦਾ ਦਰਸ਼ਨ ਆ ਕੇ ਪ੍ਰਾਪਤ ਹੁੰਦਾ ਹੈ, ਜਦੋਂ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਸਰੂਪ ਦਾ ਧਿਆਨ ਤੈਨੂੰ ਮਨ ਵਿੱਚ ਹਿਰਦੇ ਵਿੱਚ ਆਵੇ, ਤਨਤਾ ਯੋਗ ਉਹ ਸਫਲੇ ਨੇ ਸਵਾਸ, ਉਹ ਸਫਲਾ ਹੈ ਸਰੀਰ, ਭਾਵੇਂ ਉਹ ਥੋੜ੍ਹੇ 'ਚੋਂ ਥੋੜ੍ਹਾ ਹੈ ਭਾਵੇਂ ਬਹੁਤੇ 'ਚੋਂ ਬਹੁਤਾ ਹੈ, ਕੋਈ ਸਮਾਂ ਧੰਤਾ ਯੋਗ ਹੈ, ਸਫਲਾ ਹੈ। ਬਲ ਮੂਰਤ ਸੋ ਕਹਿ ਦਿੱਤਾ, ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਪਲ ਸਾਰ ਪਲ ਤੇ ਬਹੁਤ ਥੋੜ੍ਹਾ ਸਮਾਂ, ਸ਼੍ਰੋਮਣੀ ਹੈ, ਸ੍ਰੇਸ਼ਟ ਆ। ਐਸਾ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਜੀ ਨੇ ਵੀ ਤਾਂ ਇੱਕ ਕਬੀਰ ਏਕ ਘੜੀ ਆਦਿ, ਘੜੀ ਆਦਿ ਹੂੰ ਤੇ ਆਦਿ, ਭਗਤਨ ਸੇਤੀ ਗੋਸ ਟੇ ਜੋ ਕੀਨੇ ਸੋ ਲਾ। ਇੱਕ ਘੜੀ 24 ਮਿੰਟ, ਅੱਧੀ 12 ਮਿੰਟ, 12 ਮਿੰਟ ਵੀ ਨਹੀਂ, ਅੱਧੀ ਆਦਿ ਹੂੰ ਤੇ ਆਦਿ, ਅੱਧੀ ਵਿੱਚੋਂ ਅੱਧੀ, 12 ਮਿੰਟ ਅੱਧੀ ਹੋ ਗਈ, ਅੱਧੀ ਵਿੱਚੋਂ ਅੱਧੀ 6 ਮਿੰਟ। ਗੁਰੂ ਦੀ ਚਰਨ ਸ਼ਰਨ ਵਿੱਚ ਇੰਨਾ ਸਮਾਂ ਹੀ ਆ ਜਾ, ਲਾਭ ਹੀ ਲਾਭ ਹੈ, ਘਾਟਾ ਕੋਈ ਨਹੀਂ, ਪੁੰਨ ਹੀ ਪੁੰਨ ਹੈ। ਸੰਕਲਪ ਜਿਹੜੇ ਨੇ ਉਹ ਸੋਹਣੇ ਬਣਨਗੇ, ਸਵਾਰੇ ਜਾਣਗੇ ਮਨ ਦੇ ਸੰਕਲਪ। ਸੰਕਲਪ ਵਿਕਲਪ ਵਿੱਚ ਹੀ ਮਨ ਜੀਂਦਾ ਹੈ, ਜ਼ਿੰਦਗੀ ਚੰਗੇ ਮਾੜੇ ਸੰਕਲਪਾਂ ਵਿੱਚ, ਦੁੱਖਾਂ ਸੁੱਖਾਂ ਵਿੱਚ ਹੀ ਜੀਵ ਜੀਂਦਾ ਹੈ। ਗੁਰੂ ਦੀ ਚਰਨ ਛਰਨ ਵਿੱਚ ਸਾਡੇ ਸੰਕਲਪ ਹੀ ਸਵਰਦੇ ਨੇ, ਚੜ੍ਹਦੀ ਕਲਾ ਵਾਲਾ ਜੀਵਨ ਬਣਦਾ ਹੈ। ਥੋੜ੍ਹੇ 'ਚੋਂ ਥੋੜ੍ਹਾ ਸਮਾਂ, ਭਗਤ ਜਨਾਂ ਨੇ ਵੀ ਕਿਹਾ ਸਤਿਗੁਰਾਂ, ਲਾਭ ਹੀ ਲਾਭ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਅਤੇ ਇਹ ਵੀ ਸੁੰਦਰ ਬਚਨ ਕਹੇ ਨੇ ਕਿ ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨੇ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਕਿਨਕਾ ਮਾਤਰ ਵੀ ਜਿਹਦੇ ਜੀ ਵਿੱਚ ਬਸ ਆਇਆ ਉਪਦੇਸ਼ ਕੀਰਤਨ ਕਥਾ ਦਾ, ਕਿਨਕਾ ਮਾਤਰ ਵੀ ਕੋਈ ਨਿਹਾਲ ਹੋ ਜਾਵੇਗਾ। ਇੱਕ ਅੱਖਰ ਜੇ ਮਨ ਵਿੱਚ ਵਸ ਗਿਆ, ਲੈ ਲਿਆ, ਧਾਰਨ ਕਰ ਲਿਆ, ਗੁਣ ਐਡ ਹੋ ਗਿਆ, ਨਿਹਾਲ ਹੋ ਜਾ। ਗੁਰਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ, ਪੂਰੇ ਗੁਰੂ ਨੂੰ ਜਿੰਨਾ ਚੇਤੇ ਕੀਤਾ, ਚਿੰਤਨ ਕੀਤਾ, ਪੂਰੇ ਗੁਰੂ ਦਾ ਧਿਆਨ ਕੀਤਾ, ਕੋਈ ਦੁੱਖਾਂ ਤੋਂ ਰਹਿਤ ਹੋ ਗਏ, ਨਿਹਾਲ ਹੋ ਗਏ, ਚੜ੍ਹਦੀ ਕਲਾ ਹੋ ਗਈ, ਪੂਰੇ ਗੁਰੂ ਦੇ ਨਾਲ ਮਿਲਣ ਕਰਕੇ ਅਟੈਚਮੈਂਟ, ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ, ਲਾਭ ਹੀ ਲਾਭ ਹੈ, ਘਾਟਾ ਕੋਈ ਨਹੀਂ, ਹਾਨੀ ਕੋਈ ਨਹੀਂ। ਐਸਾ ਭਾਵੇਂ ਅੰਮ੍ਰਿਤ ਵੇਲਾ, ਪਰ ਧੰਨ ਉਹ ਨੇ ਜਿਹੜੇ ਥੋੜ੍ਹੇ 'ਚੋਂ ਥੋੜ੍ਹਾ ਸਮਾਂ ਕੱਢ ਕੇ ਕੰਮਾਂ ਕਾਰਾਂ 'ਤੇ ਜਾਂਦੇ ਹੋਏ ਵੀ ਦਰਸ਼ਨ ਕਰ ਜਾਂਦੇ, ਮੱਥਾ ਟੇਕ ਜਾਂਦੇ, 1 ਮਿੰਟ 2 ਮਿੰਟ ਬੈਠ ਪ੍ਰਕਰਮਾ ਕਰ, ਸਫਲਾ ਹੈ ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਮਹਾਂਪੁਰਖਾਂ ਦੀ ਵਡਿਆਈ, ਪੂਰਨ ਪੁਰਖਾਂ ਦੀ ਸੰਤਾਂ 'ਤੇ ਆਪਣੀ ਸ਼ਰਧਾ ਪ੍ਰਗਟ ਕਰ ਰਹੇ। ਪਹਿਲਾ ਭਾਵ ਇਹ ਹੀ ਸਤਿ ਪੁਰਸ਼ਾਂ ਨੇ ਦਿੱਤਾ ਹੈ, ਦੂਜਾ ਭਾਵ ਗੁਰੂ ਵੱਲ ਵੀ ਹੈ, ਤੀਜਾ ਅਕਾਲ ਪੁਰਖ ਵੱਲ ਵੀ ਹੈ ਪਾਵਨ ਸ਼ਬਦ ਦਾ। ਪਰ ਜਿਨ੍ਹਾਂ ਤੋਂ ਲਾ ਲੱਗਦੀ ਹੈ, ਜਿਨ੍ਹਾਂ ਦੀ ਸੰਗਤ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ, ਸ਼ਰਧਾ ਉਤਪੰਨ ਹੁੰਦੀ ਗੁਰੂ ਕਿਆਂ ਦੇ ਪ੍ਰਤੀ, ਗੁਰੂ ਪਰਮੇਸ਼ਰ ਦੇ ਪ੍ਰਤੀ, ਪਹਿਲਾਂ ਉਹਨਾਂ ਨੂੰ ਹੀ ਰੱਖਿਆ ਸਾਧੂ ਸੰਤਾਂ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜਿਆ, ਭਾਵ ਬਿਨ ਭਗਤ ਨੇ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ, ਪੈਜ ਰੱਖੋ ਰਾਜਾ ਰਾਮ ਮੇਰੀ। ਸਾਧ ਸੰਗ ਤੋਂ ਬਿਨਾਂ ਭਾਉ ਲਗਨ, ਸਭ ਤੋਂ ਪਹਿਲਾਂ ਲਗਨ ਹੈ, ਪ੍ਰੇਮ ਹੈ, ਸ਼ਰਧਾ ਹੈ,
ਜੇ ਸ਼ਰਧਾ ਦਾ ਅੰਕੁਰ ਹੀ ਨਹੀਂ ਫੁੱਟਿਆ ਤੇ ਪੌਦਾ ਕਿੱਥੋਂ ਸੋਹਣਾ ਪੈਦਾ ਹੋਵੇ। ਧਰਮ ਦਾ ਪੌਦਾ ਹਿਰਦੇ ਰੂਪੀ ਜ਼ਮੀਨ ਤੇ ਨਹੀਂ ਉੱਗੇਗਾ, ਨਹੀਂ ਫਲੇਗਾ, ਜੇ ਸ਼ਰਧਾ ਦਾ ਅੰਕੁਰ ਹੀ ਨਹੀਂ ਫੁੱਟਿਆ, ਅੰਕੁਰ ਨਹੀਂ ਫੁੱਟਿਆ, ਪੁੰਗਰਿਆ। ਸ਼ਰਧਾ ਹੀ ਬੀਜ ਹੈ, ਪ੍ਰੇਮ ਭਾਵ ਸਾਧ ਸੰਗ ਤੋਂ ਬਿਨਾਂ ਨਹੀਂ ਪੈਦਾ ਹੁੰਦਾ। ਇਸ ਕਰਕੇ ਮਹਾਂਪੁਰਖਾਂ ਦੀ ਵਡਿਆਈ ਸ਼ਰਧਾ ਜਿੱਥੋਂ ਪੈਦਾ ਹੁੰਦੀ ਹੈ, ਨਿਸ਼ਚਾ ਬਣਾ ਦਿੰਦੇ ਨੇ, ਨਾਮ ਦਾ ਰੰਗ ਚੜ ਜਾਂਦਾ। ਗੁਰੂ ਪਰਮੇਸ਼ਰ ਦੀ ਸੋਝੀ ਹੁੰਦੀ, ਗੁਰੂ ਪਰਮੇਸ਼ਰ ਦੇ ਲੜ ਲੱਗ। ਮਹਾਂਪੁਰਖਾਂ 'ਤੇ ਅਥਾਹ ਸ਼ਰਧਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰੱਖੀ। ਕਹਿ ਰਹੇ ਨੇ ਮਹਾਰਾਜ, ਸੰਤਾ ਕੀ ਮੇਰਾ ਮਨ ਆਸ। ਉਹਨਾਂ ਪੂਰਨ ਮਹਾਂਪੁਰਖਾਂ ਦੀ ਸਾਡੇ ਮਨ ਵਿੱਚ ਹਮੇਸ਼ਾ ਹੀ ਆਸ ਬਣੀ ਰਹਿੰਦੀ, ਤਾਂਘ ਬਣੀ ਰਹਿੰਦੀ ਦਿਦਾ।

ਇਹੋ ਮਨ ਤੇਰਾ ਭਾਈ ਰਹਾ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਭਰੇ ਭੰਡਾਰ ਸੰਤਨ ਮੋਹ ਕਉ ਪੂੰਜੀ ਸੌਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਗਉ ਜੋ ਫਾਟਿਓ ਸਗਲੋ ਲਿਖ ਮਹਾਂਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਐਸੀ ਵਡਿਆਈ ਆਪ ਜੀ ਨੇ ਕੀ ਸੰਤਾਂ ਦੀ ਸ਼ਰਨ ਵਿੱਚ ਸੰਤ ਸਾਡੀ ਓਟ ਹੈ ਗਹਿਣਾ ਹੈ ਸੰਤਨ ਮੋਹ ਕੋ ਪੂੰਜੀ ਸੌਂਪੀ ਉਹਨਾਂ ਪੂੰਜੀ ਸੌਂਪੀ ਹੈ ਨਾਮ ਦੀ ਰਾਸ ਨਾਮ ਰੂਪੀ ਖਜ਼ਾਨਾ ਸੰਤ ਹਮਾਰੀ ਨਿਰਮਲ ਰਾਸ ਉੱਜਲ ਰਾਸ ਪੂੰਜੀ ਸਾਨੂੰ ਦਿੱਤੀ ਹੈ ਸੰਤ ਹਮਾਰਾ ਰਾਖਿਆ ਪੜਦਾ ਪਹਿਲਾ ਮਹਾਂਪੁਰਸ਼ਾਂ ਸੰਤਾਂ ਮਹਾਂਪੁਰਖਾਂ ਨੇ ਸਾਡੇ ਪੜਦੇ ਰੱਖੇ ਨੇ ਕੱਜੇ ਹਨ ਸਹੀ ਜਗਿਆਸੋ ਅਧਿਕਾਰੀ ਜਾਣ ਕੇ ਪੱਖ ਕੀਤਾ ਹੀ ਪੜਦਾ ਹੁੰਦਾ ਹੈ ਪੱਖ ਕਰਨਾ ਨਾਲ ਖੜੋਣਾ ਪੂਰਨ ਮਹਾਂਪੁਰਖ ਗੁਰਮੁਖਾਂ ਦਾ ਹਮੇਸ਼ਾ

ਸੰਤਾਂ ਨੇ ਸਾਡੇ ਪੜਦੇ ਕੱਜੇ ਨੇ ਰੱਖੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਪੂਰੀ ਸਪੋਰਟ ਦਿੱਤੀ, ਭਾਈ ਗੁਰਦਾਸ ਸਾਹਿਬ ਜੀ ਨੇ, ਅਸੀਂ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਤੋਂ ਹੱਥੋਂ ਤੇ ਕੁਝ ਛੁਪਿਆ ਹੋਇਆ ਨਹੀਂ, ਲੇਕਿਨ ਯੋਗ ਆ ਗੁਰਿਆਈ ਦੇ, ਭਾਵੇਂ ਪ੍ਰਿਥੀ ਚੰਦ ਦੁਨਿਆਵੀ ਕਾਮ ਕੰਮਾਂ ਨੂੰ ਬਾਕੀ ਪ੍ਰਬੰਧ ਨੂੰ ਚਲਾਉਣ ਵਿੱਚ ਬੜਾ ਸਿਆਣਾ ਹੈ, ਲੇਕਿਨ ਬਿਰਤੀ ਵਿੱਚ ਜਗਿਆਸੂਪਣਾ ਨਹੀਂ ਹੈ, ਬਿਰਤੀ ਗੁਰਮਤ ਦੇ ਅਨੁਕੂਲ ਨਹੀਂ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਛੋਟੇ ਸਾਹਿਬਜ਼ਾਦੇ ਉਹੀ ਯੋਗ ਨੇ, ਉਹੀ ਜਗਿਆਸੂ ਨੇ, ਉਹ ਭਗਤ ਹਨ, ਗੁਰਮੁਖ ਹਨ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਪੂਰੀ ਹਮਾਇਤ ਦਿੱਤੀ ਸੀ, ਸੱਚ ਦੇ ਨਾਲ ਖੜੋਤੇ ਸੀ। ਇਉਂ ਕਹਿ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਸੀ ਲੈਣ ਵਾਸਤੇ ਲਾਹੌਰ ਤੋਂ, ਜਦੋਂ ਗੁਰਿਆਈ ਆਪ ਜੀ ਨੂੰ ਬਖਸ਼ੀ ਸੀ ਗੁਰੂ ਰਾਮਦਾਸ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਜਿਹੜੀ ਪੱਗ ਦਿੰਦੀ ਉਦੋਂ ਵੀ ਝਗੜਾ ਕੀਤਾ ਸੀ ਬਾਬੇ ਪ੍ਰਿਥੀ ਚੰਦ ਨੇ, ਵੱਡੇ ਭਰਾ। ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਸਿਆਣਪ ਨਾਲ ਜੋ ਵੀ ਠੰਡਾ ਹੋ ਜਾ, ਦੁਨਿਆਵੀ ਪੱਗ ਜਿਹੜੀ ਸੀ ਚਲਾਣੇ ਦੀ ਉਹ ਬਾਬੇ ਪ੍ਰਿਥੀ ਚੰਦ ਨੂੰ ਬੰਨੀ ਅਤੇ ਗੁਰਿਆਈ ਦੀ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਤੀ ਸੀ, ਫੇਰ ਅਤੇ ਸੰਗਤਾਂ ਭੁਲੇਖੇ ਵਿੱਚ ਨਾ ਪੈ ਜਾ। ਗੁਰੂ ਰਾਮਦਾਸ ਮਹਾਰਾਜ ਨੇ ਇਹਨਾਂ 'ਤੇ ਬਖਸ਼ਿਸ਼ ਕੀਤੀ, ਇਹ ਪੜਦੇ ਰੱਖੇ ਹਮਾਇਤ ਕੀਤੀ ਨਾਲ ਖੜੋਣਾ ਕੀਤਾ, ਪੂਰਨ ਮਹਾਂਪੁਰਖ ਨੇ। ਸੰਤ ਹਮਾਰਾ ਰੱਖਿਆ ਪੜਦਾ, ਸਾਡੇ ਪੜਦੇ ਕਜੇ ਨੇ ਰੱਖੇ ਨੇ ਨਾਲ ਹਮਾਇਤ। ਸੰਤ ਪ੍ਰਸਾਦ ਮੋਹੇ ਕਬਹੂ ਨਾ ਕੜਦਾ, ਸੰਤਾਂ ਦੀ ਦਇਆ ਨਾਲ ਪ੍ਰਸਾਦ ਕਿਰਪਾ ਦੁਆਰਾ ਕਿਰਪਾ ਨਾਲ ਮੋਹੇ ਕਬਹੂ ਨਾ ਕੜਦਾ, ਅਸੀਂ ਕਦੇ ਵੀ ਕੜੇ ਨਹੀਂ, ਕਦੇ ਸਾਨੂੰ ਝੋਰਾ ਨਹੀਂ ਲੱਗਾ ਸਾਧ ਸੰਗ ਦੇ ਆਸਰੇ ਮਹਾਂਪੁਰਖ ਨਾਲ ਹੋਣ ਕਰਕੇ, ਕਦੇ ਵੀ ਸਾਨੂੰ ਕੜਨਾ ਨਹੀਂ ਪਿਆ, ਝੁਰਨਾ ਨਹੀਂ ਪਿਆ, ਕਦੇ ਸੰਸੇ ਨਹੀਂ ਬਣੇ ਹਨ। ਔਰ ਆਪ ਜੀ ਹਰ ਇੱਕ ਸਲਾਹ ਮਸ਼ਵਰਾ ਬਾਬਾ ਬੁੱਢਾ ਸਾਹਿਬ ਨਾਲ ਕੀਤਾ ਸੀ। ਜਦੋਂ ਥੋੜ੍ਹਾ ਜਿਹਾ ਚਿੰਤਾ ਮਾਤਾ ਗੰਗਾ ਜੀ ਨੂੰ ਪਈ, ਬੋਲੀ ਮਾਰੀ ਸੀ ਕਿ ਇਹਨਾਂ ਦੇ ਘਰ ਤਾਂ ਪੁੱਤਰ ਨਹੀਂ ਪੈਦਾ ਹੋਇਆ, ਨਾ ਹੋਣਾ ਸਾਡਾ ਪੁੱਤਰ ਮਿਹਰਬਾਨੀ ਅੱਗੇ ਨੂੰ ਗੁਰੂ ਬਣੇਗਾ। ਪ੍ਰਿਥੀ ਬਾਬੇ ਪ੍ਰਿਥੀ ਚੰਦ ਨੇ ਕਿਹਾ ਸੀ, ਕਰਮੋ ਨੇ ਗੋਲੀ ਨੂੰ ਕਹਿ ਦਿੱਤਾ, ਮਾਤਾ ਗੰਗਾ ਜੀ ਦੀ ਗੋਲੀ। ਮਾਤਾ ਗੰਗਾ ਜੀ ਸੁਣ ਕੇ ਬੜੇ ਮਨ ਨੂੰ ਠੇਸ ਪਹੁੰਚੀ ਸੀ। ਉਸੇ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ, ਉਹ ਅਰਦਾਸ ਕਰਨਗੇ ਤਾਂ ਕਿ ਬਾਅਦ ਵਿੱਚ ਵੀ ਕੋਈ ਵਿਘਨ ਨਾ ਪਾਵੇ ਸ਼ਰੀਕ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਨੇ, ਤ੍ਰੈਕਾਲ ਦਰਸ਼ੀ ਨੇ, ਉਹਨਾਂ ਤੋਂ ਅਰਦਾਸ ਕਰਾਵੋ ਫਿਰ ਸਭ ਕੁਝ ਠੀਕ ਹੋ ਜਾ। ਸੰਤ ਪ੍ਰਸਾਦ ਮੋਹੇ ਕਬਹੂ ਨਾ ਕੜਦਾ, ਸੰਤਾਂ ਦੀ ਕਿਰਪਾ ਨਾਲ ਸਾਨੂੰ ਕਦੇ ਕੜਨਾ ਹੋਇਆ ਹੀ ਨਹੀਂ, ਝੋਰਾ ਹੀ। ਬਾਬਾ ਬੁੱਢਾ ਸਾਹਿਬ ਜੀ ਨੇ ਜਾਣਦੇ ਸੀ ਵੀ ਗੁਰੂ ਸਾਹਿਬ ਸਮਰੱਥ ਨੇ, ਫਿਰ ਵੀ ਸਾਨੂੰ ਇੰਨਾ ਮਾਣ ਦਿੱਤਾ, ਸਾਡੇ ਕੋਲ ਭੇਜਿਆ, ਕਾਰਨ ਕੀ ਹੈ, ਗੱਲ ਕੀ ਹੈ। ਸਾਰੇ ਸਮੇਂ ਨੂੰ ਆਉਣ ਵਾਲੇ ਨੂੰ ਕਿ ਹਮਲੇ ਹੋਣਗੇ, ਫਿਰ ਜੇ ਸਾਹਿਬ ਜਾਂਦੇ ਫਿਰ ਜੇ ਕੁਝ ਹੋ ਗਿਆ ਉਹਦਾ, ਪਹਿਲਾਂ ਹੀ ਬਚਨ ਐਸੇ ਕਰਦੇ ਸੀ ਆਉਣ ਵਾਲੇ, ਕਿਸੇ ਦੇ ਮਨ ਵਿੱਚ ਸੰਸਾ ਨਾ ਰਹਿ ਜਾਵੇ ਸੰਗਤਾਂ ਦੇ ਹੋਰ ਪਰਿਵਾਰ ਦੇ ਗੁਰੂ ਪਰਿਵਾਰ ਵਿੱਚ। ਸਭ ਝੋਰੇ ਚਿੰਤਾ ਚੱਕ ਦਿੱਤੀ ਸੀ, ਬਚਨ ਹੀ ਐਸੇ ਕਿ ਕੇਵਲ ਸਾਹਿਬਜ਼ਾਦੇ ਦੇ ਆਉਣ ਦਾ ਬਚਨ ਹੀ ਨਹੀਂ, ਇਕੱਲਾ ਆਉਣ ਦਾ ਵੀ ਕਰ ਸਕਦੇ ਸੀ, ਭੇਜਿਆ ਤੇ ਤਾਂ ਹੀ ਸੀ ਨਾ, ਨਹੀਂ ਬ੍ਰਹਮ ਗਿਆਨੀ ਸਨ, ਗੁਰੂ ਸਾਹਿਬ ਜੀ ਦੀ ਵਡਿਆਈ ਵੀ ਜਾਣਦੇ ਸੀ। ਸਿੱਖ ਤੇ ਉੱਥੋਂ ਆ ਕੇ ਦਾਤਾਂ ਲੈਂਦੇ ਨੇ ਚਾਰ ਪਦਾਰਥ, ਸੰਗਤ ਦੀ ਭੀੜ ਲੱਗੀ ਰਹਿੰਦੀ, ਸਾਡੇ ਕੋਲ ਕਿਉਂ, ਤਾਂ ਹੀ ਬਚਨ। ਐਸਾ ਯੋਧਾ ਬਲਵਾਨ ਹੋਵੇਗਾ, ਉਹਦੀ ਤਲਵਾਰ ਚਮਕੇ ਗੰਢੇ ਵਾਂਗ ਚੜ੍ਹ ਕੇ ਆਏ ਮੁਗਲਾਂ ਦੇ ਸਿਰ ਫੇ ਦੇਵੇ, ਮੈਂ ਸਿਰ ਫੇ ਦਿੱਤਾ, ਗੰਢੇ ਨੂੰ ਫੇ ਦਿੱਤਾ, ਨਾ ਬਾਣੀ ਦੀ ਵਰਖਾ ਕਰੇਗਾ, ਕਾਲ ਤਖ਼ਤ ਰਚੇਗਾ, ਇੱਕ ਨਹੀਂ ਨਗਾਰੇ ਗੂੰਜਣਗੇ। ਬਾਬਾ ਜੀ ਨੇ ਐਸਾ ਸੂਰਮਾ ਹੋਵੇਗਾ, ਯੋਧਾ ਪ੍ਰਗਟ ਹੋਵੇ, ਜਿਹਨੂੰ ਕੋਈ
नुकसान कर ही नहीं सकते, मार ही नहीं सकेगा, जो भी हमला करेगा उन्हें मार देवेगा, मुकाबला करेगा, ऐसा योद्धा हो। सारे बचन कहते बार होए गुरु हरगोबिंद, चार पांच बार होए आगमन तो बाद, छोटे होंदे हां ते बालक होंदे हां ते सप भी मार दिता, ब्राह्मण भी मर गया, दही खवाउण वाला उहदा भी भेत खुल गया, दाई आई सी उह भी ऐसा भार दिता थले सुट लई महाराज, उह भी मर गई। सौ एक नी भाव योधे सी, तां ही महाराज ने भेजिया सी। संत प्रसाद मोहे कबहू ना कड़दा, संतां दी दया करके महापुरखां दी सानू कोई झोरा लगा ही नहीं महाराज। संत संग दिया कृपा, ओ कृपालू वाहिगुरु ने सच्चे पातशाह जदों दयालु हुंदा है, कृपालू हुंदा मां पूर्ण महापुरखां दी संगत दे दिंदा है, उहनां दे दीदारे हो जांदे। जदों वाहिगुरु सच्चे पातशाह दयालु कृपालू हुंदा है, अपने नाल जुड़े हुए पूर्ण महापुरखां दी संगत उदों बख्शदा है। संत संग दिया कृपाल, ऐसे महापुरशां दी संगत दित्ती कृपालू वाहिगुरु, नाल साडे खड़े कीता उहनां नूं। संत सहाई भए दयाल, दया दा करने दयालु कृपालू हुंदे ने, हमेशा परपकार ही करदे ने। परपकार नित लोच दे ना ही कछ पोच, किसे दे कहण ते नहीं हटदे परपकार करन तो, अपना सुभा नहीं छड्दे परपकार करन वाला, जी दान देन वाला, तरस करन वाला जीवां ते, भला करन वाला तां दयाल क्या है। संत सहाई भए दयाल, दया दे कर्मा पुरश साडे सहाई होए ने, सहायता कीती उन्होंने रे कारजां दे विच, जो भी किया महाराज सच्चे पातशाह ते फुल चढ़ाए ने, किड्डा वड्डा कारज सी श्री गुरु ग्रंथ साहिब जी। साल तो वध समा लगा गुरबाणी नूं एकत्र करदिआं, तरतीब देंदिआं, पावन सरूप संपादना करदिआं श्री गुरु ग्रंथ साहिब जी दी, रामसर साहब वाले बड़ी एकांत रह के एकाग्रता वाला काम सी। महाराज सच्चे पातशाह उत्थे ही आसन लाई रखे, उत्थे ही तंबू लाया सी अपने रहन नूं भी, आराम करन नूं भाई गुरदास साहब जी दे भी। नहीं महाराज महिलां विच गए घर विच, नहीं हरिमंदर साहब आए संगत, बाबा बुढ़ा साहब जी नूं किया ड्यूटी लाई सी, तुसीं सारी जिम्मेवारी संभालण, संगतां नूं साडे थां दर्शन तुसीं देने ने, हरिमंदर साहब तुसीं ड्यूटी देनी। बाबा बुढ़ा साहब जी ने सारे कार्ज कीते, सच्चे पातशाह जी दे नाल पूरे सारे कार्जां विच गुरु घर दे सहाई होए, सहायता कीती, सारियां जिम्मेवारियां निभाईयां। संत सहाई भए दयाल, तां ही महाराज सच्चे पातशाह कह रहे ऐसे महापुरश। सुरत मत बुद्ध प्रगास, सुरत विच प्रीत वाली, श्रेष्ठ वाहिगुरु दे रंग विच रंगी होई प्री सुरत मत है, शब्द नाल सुरत जिहड़ी है जुड़ी है, मत विच सुरत है, वाहिगुरु दी ग्यात है।

ਅਸੀਂ ਉਹਨਾਂ ਨੂੰ ਦੇਖ ਕੇ ਨਿਹਾਲ ਹੁੰਦੇ ਹਾਂ, ਪ੍ਰਫੁੱਲਤ ਹੁੰਦੇ ਹਾਂ, ਪ੍ਰਸੰਨ ਖੇੜੇ ਵਿੱਚ ਆਉਂਦੇ। ਆਪ ਵੀ ਉਹ ਖੇੜੇ ਵਿੱਚ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹਨਾਂ ਦੇ ਕੋਲ ਬੈਠ ਕੇ ਵਾਹਿਗੁਰੂ ਦਾ ਨਾਮ ਸੁਣਿਆ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ, ਔਗੁਣ ਮਿਟ ਜਾਂਦੇ ਨੇ, ਨਿਹਾਲ ਹੋ ਜਾਂਦਾ ਹੈ। ਜਨ ਕੋ ਜਨ ਮਿਲ ਸੋਭਾ ਪਾਵੈ, ਗੁਣ ਮੈਂ ਗੁਣ ਪ੍ਰਗਟ। ਸੋਭਾ ਪਾਉਂਦੇ ਨੇ ਰੱਬ ਦੇ ਪੇ, ਗੁਣ ਦੇ ਵਿੱਚ ਗੁਣ ਪ੍ਰਗਟ ਹੁੰਦੇ ਨੇ। ਜਿਵੇਂ ਦੀਵਾ ਇੱਕ ਬਲਦਾ ਹੋਵੇ ਤੇ ਉਹਦੇ ਹੇਠਾਂ ਆਪਦੇ ਹਨੇਰਾ ਹੁੰਦਾ, ਬੈਕ ਸਾਈਡ ਸਾਰੇ ਹਨੇਰਾ ਹੁੰਦਾ, ਪੂਰਾ ਹੀ ਚਾਨਣ। ਦੂਜਾ ਦੀਵਾ ਆ ਕੇ ਬਲ ਪਵੇ, ਪ੍ਰਗਾਸ਼ ਦਾ ਹੋਵੇ, ਸਾਰੇ ਹੀ ਚਾਨਣ ਹੋ ਜਾਂਦਾ। ਦੋਵਾਂ ਦੀਵਿਆਂ ਦੇ ਹੇਠਾਂ ਵੀ ਹਨੇਰਾ ਨਹੀਂ ਰਹਿੰਦਾ, ਪਿੱਛੇ ਵੀ ਨਹੀਂ ਰਹਿੰਦਾ, ਚਾਨਣ ਹੀ ਚਾਨਣ ਹੋ ਜਾਂਦਾ ਸਾਰਾ। ਇਉਂ ਗੁਣ ਮੈਂ ਗੁਣ ਪ੍ਰਗਾਸਾ, ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ। ਗਿਆਨ ਦਾ ਪ੍ਰਗਾਸ਼, ਸ਼ੰਕੇ ਨਿਵਿਰਤ ਹੋ ਜਾਂਦੇ, ਸੰਸ਼ੇ ਮਿਟ ਜਾਂਦੇ। ਨਾਨਕ ਸੰਤਾ ਦੇਖ ਨਿਹਾਲ, ਉਹਨਾਂ ਗੁਰਮੁਖਾਂ ਨੂੰ, ਪੂਰਨ ਮਹਾਂਪੁਰਖਾਂ ਨੂੰ ਦੇਖ ਕੇ ਨਿਹਾਲ ਹੋ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਮਹਾਂਪੁਰਖਾਂ ਦੇ ਪਰਥਾਏ ਸ਼ਬਦ ਉਚਾਰਨ, ਭਾਵੇਂ ਇਹਦਾ ਭਾਵ ਹੋਰ ਹੈ, ਹੋਰ ਵੀ ਹੈ। ਕੱਲ੍ਹ ਨੂੰ ਆਪਾਂ ਇਹ ਵੀ ਵਿਚਾਰ ਕਰਾਂਗੇ, ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂ ਗਾਵੋ ਹਰੀ ਤੇਰਾ, ਮਨ ਜਿਨੀ ਵਸਾਇਆ, ਕਹਿਣਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਉਹ ਵਿਸਾਰੇ।

ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਬਦ ਤਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰਤਾ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ।

ਸਿਫਤ ਖਸਮਦੀ ਨੂਰ ਅਰਸਹ ਕੁਰਸਹ ਚਟੀਐ ਤੁਦ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਤੁਦ ਡਿਠੇ ਸੱਚੇ ਪਾਤ ਸਾ ਮਾਲਕ।

हृदय सुध बुध मिश्र गई, मन आशा चिंत